ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਦਰਸ਼ਨ ਦੇਖ ਜੀ ਮਾਂਗੁਰ ਤੇਰਾ, ਪੂਰਨ ਕਰਮ ਹੋਏ ਭਰਾ ਮੇਰਾ, ਇਹ ਬੇਨਤੀ ਸੁਣ ਭਰਾ ਮੇਰੇ, ਦੇਹੁ ਨਾਮ ਕਰ ਆਪਣੇ ਚੇਰੇ, ਆਪਣੀ ਸਰਨ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਹਿੰਦੇ ਬਿਰਦੇ ਜਾਤੇ, ਸੁਣੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਬਸੇ ਮੇਰੇ ਪੀਤਾ, ਨਾਨਕ ਏਕ ਕਰੇ ਅਰਦਾਸ, ਬਿਸਰ ਨਾਹੀ।

ਕਹੋ ਟਲ ਗੁਰ ਸੇਵੀਐ ਐਨਿਸ ਸਹਿਜ ਸੁਭਾਈ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੇ ਸਿਫਤ ਖਸਮਦੀ ਨੂਰ ਅਰਸੋਂ ਕੁਰਸੋਂ ਝਟੀਐ। ਤੁਰ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾ

ਬਿਨ ਸਤਿਗੁਰ ਸੁਹਾਗ ਨ ਹੋਈ ਰਾਮ। ਨੇਚਲ ਰਾਸ ਦਾ ਹਰ ਕੇਰਾ, ਤਿਸ ਬਿਨ ਅਵਰ ਨਾ ਕੋਈ ਰਾਮ। ਤਿਸ ਬਿਨ ਅਵਰ ਨਾ ਕੋਈ, ਸਦਾ ਸੱਚ ਸੋਈ, ਗੁਰਮੁਖ ਏਕੋ ਜਾਣਿਆ। ਧਨ ਪਿਰ ਮਲਾਵਾ ਹੋਆ, ਗੁਰਮਤੀ ਮਨ ਮਾਨਿਆ।

ਗੁਰਮੁਖ ਬੂਝੇ ਕੋਈ ਹਉਮੈ ਮਾਰ ਪਛਾਣਿਆ। ਕਰਨੀ ਕਾਰ ਕੁਮਾਵੇ ਸ਼ਬਦ ਸੁਮਾਵੇ ਅੰਤਰ ਇੱਕੋ ਜਾਣਿਆ। ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ। ਨਾਨਕ ਕਾਮਣ ਰਾਵੇ ਪਿਰ ਆਪਣਾ ਰਾਵ

ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੇ ਸਭ ਥਾਈ ਸੱਚਾ ਸੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣੇ।

ਚਾਨਣ ਹੋਵਾ ਪ੍ਰਭ ਰਬ ਰਿਹਾ ਸਭ ਥਾਈ ਰਾਮ, ਪ੍ਰਭ ਰਬ ਰਿਹਾ ਸਭ ਥਾਈ ਮਨ ਪਸਾਈ, ਪੂਰਬ ਲਿਖਿਆ ਪਾਇਆ ਸੀਜ ਸੁਖਾਲੀ, ਮੇਰੇ ਪ੍ਰਭ ਭਾਣੀ ਸੱਚ ਸੰਗਾਰ ਬਣਾਇਆ, ਕਾਮਣ ਨਿਰਮਲ ਹੋਮੈ ਮਲ ਖੋਈ, ਗੁਰਮਤ ਸੱਚ ਸਮਾਈ, ਨਾਨਕ ਆਪ ਮਲਾਈ ਕਰਤੇ ਨਾਮ ਨਵੇ ਨਿਧ ਪਾਈ, ਕਾਮਣ ਨਿਰਮਲ ਹੋਮੈ ਮਲ ਖੋਈ, ਗੁਰਮਤ ਸੱਚ

0: ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਤੀਜਾ। ਜੁਗ ਚਾਰਿਯ ਧਨ ਜੇ ਭਵੇ, ਬਿਨ ਸਤਿਗੁਰ ਸੁਹਾਗ ਨ ਹੋਈ ਰਾਮ। ਨੇਚਰ ਰਾਜ ਸਦਾ ਹਰ ਕੇਰਾ, ਤਿਸ ਬਿਨ ਅਵਰ ਨ ਕੋਈ ਰਾਮ। ਤਿਸ ਬਿਨ ਅਵਰ ਨ ਕੋਈ, ਸਦਾ ਸੱਚ ਸੋਈ। ਗੁਰਮੁਖ ਏਕੋ ਜਾਣਿਆ, ਧਨ ਪਿਰ ਮਲਾਵਾ ਹੋਆ। ਗੁਰਮਤੀ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਭੰਗ। ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਪੀ ਸੱਚ। ਨਾਨਕ ਹੋਛੀ ਪੀ ਸੱਚ, ਸੋਚੇ ਸੋਚ ਨ ਹੋਵੇ ਜੇ ਸੋਚੀ ਲਖ ਵਾਰ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੂਰੀਆਂ ਭਾਰ। ਕਿਵ ਸਚਿਆਰਾ ਹੋਈਏ ਕਵ ਕੂੜੇ ਤੁੱਟੇ ਪਾਲ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਈ। ਹੁਕਮੀ ਉੱਤਮ ਨੀਤ, ਹੁਕਮ ਲਿਖ ਦੁੱਖ ਸੁਖ ਪਾਈਐ।
1: ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈਐ।
0: ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ।
1: ਨਾਨਕ ਹੁਕਮੇ ਜੇ ਬੁਝੈ ਤਾ ਹਉਮੈ ਕਹੈ ਨਾ ਕੋਏ।
0: ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ।
1: ਗਾਵੇ ਕੋ ਗੁਣ ਵਡਿਆਈਆ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ।
0: ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰ ਦੇ।
1: ਗਾਵੇ ਕੋ ਜਪੈ ਦਿਸੈ ਦੂਰ, ਗਾਵੇ ਕੋ ਵੇਖੈ ਹਦ ਰਹਿ ਦੂਰ।
0: ਕਥਨਾ ਕਥੀ ਨ ਆਵੇ ਤੋਟ, ਕਥ ਕਥ ਕਥੀ ਕੋਟੀ।

0: ਆਪ ਨਿਰੰਜਨ ਸੋਏ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ
1: ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿਆ ਸਮਾਈ
0: ਗੁਰ ਈਸ਼ਵਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ
2: ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ
0: ਗੁਰਾ ਇੱਕ ਦੇ ਬਝਾਈ ਸੁਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ
2: ਤਿਥ ਨਾ ਵਾਜੇ ਤਿਸ ਭਾਵਾ ਬਿਨ ਪਾਣੀ ਕੇ ਨਾ ਏਕਰੀ
0: ਜੇਤੀ ਸਿਰ ਠੋਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ
2: ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ

0: ਜਗਤ ਨਿਰੰਕਾਰ।
1: ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ।
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ।
1: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸ

0: ਸਭ ਗੁਣ ਤੇਰੇ ਮੈਂ ਨਾਹੀ ਕੋਈ, ਬਿਨ ਗੁਣ ਕੀਤੇ ਭਗਤ ਨਾ ਹੋਏ।
1: ਸਵਾਸਤਾਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ।
0: ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ,
1: ਕਵਣ ਸਿਰ

0: ਵਿਰੋਧ ਅਪਾਰ ਕੇਤਿਆ ਗਣਤ ਨਾਹੀਂ ਵਿਚਾਰ
1: ਕੇਤੇ ਖਪ ਟੁੱਟੇ ਬੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ
0: ਕੇਤਿਆ ਦੁੱਖ ਭੁੱਖ ਸਦ ਮਾਰ।

0: ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ
1: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ
0: ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਭਾਏ ਅਮੁੱਲਾ ਸਮਾਏ
1: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
0: ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ
1: ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ
0: ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ
1: ਆਖੇ

0: ਗਾਵੇ ਹੈ ਚਿਤ ਗੁਪਤ ਲਿਖ ਜਣ ਹੈ ਲਿਖ ਲਿਖ ਧਰਮ ਵਿਚਾਰੇ
1: ਗਾਵੇ ਹੈ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ
0: ਗਾਵੇ ਹੈ ਇੰਦ ਇੰਦਾ ਸੁਣ ਬੈਠੇ ਦੇਵ ਧਿਆਨ ਦਰ ਨਾਲੇ
1: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ
1: ਗਾਵਨ ਪੰਡਤ ਪੰਡਤ ਰਖੀ ਸਰ ਜੁਗ ਜੁਗ ਵੇਦਾ ਨਾਲੇ
0: ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ
1: ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ
0: ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ
1: ਗਾਵੇ ਖੰਡ ਮੰਡਲ ਪਰ ਪੰਡਾ ਕਰ ਕਰ ਰੱਖੇ
0: ਸਹੀ ਤੁਧ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ
1: ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ
0: ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ
1: ਹੈਪੀ ਹੋਸੀ ਜਾਏ ਨਾ ਜਸੀ ਰਚਨਾ ਜਿਨ ਰਚਾਈ
0: ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਵਪਾਈ
1: ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ
0: ਜੋ ਤੁਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ
1: ਸੋ ਪਾਤਸ਼ਾਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ
0: ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਬੈਭੂਤ
1: ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ
0: ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ
1: ਆਦੇਸ਼ ਸੇ ਆਦੇਸ਼ ਆਦੇ ਨੀਰ ਨਾਦ ਨਾਹਤ ਜੁਗ ਜੁਗੇ ਕੋ ਵੇਸ
0: ਭੁਗਤ ਗਿਆਨ ਦਇਆ ਭੰਡਾਰਨ ਘਟ

0: ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ,
1: ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ,
0: ਜਿਵ ਤਿਸ ਪਾਵੇ ਤਿਵੇ ਚਲਾਵੇ ਜਿਵ ਹੋਵੇ ਫਰਮਾਨ,
1: ਉਹ ਵੇਖੇ ਉਨਾ ਨਦਰ ਨਾ ਆਵੇ ਬਹੁਤਾ ਇਹੋ ਵਿਡਾਨ,
0: ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ,
1: ਸੁਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ,
0: ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ,
1: ਆਦੇਸ਼ ਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ,
0: ਇੱਕ ਦੂ ਜੀਵੋ ਲੱਖ ਹੋਏ ਲੱਖ ਹੋਵੇ ਲੱਖ ਵੀਸ।

0: ਜੋਰ ਨਾ ਜੀਵਨ ਮਰਨਾ ਜੋਰ, ਜੋਰ ਨਾ ਰਾਜ ਮਲ ਮਨ ਸੋਰ,
1: ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ,
0: ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨਾ ਕੋਏ,
1: ਰਾਤੀ ਰੁੱਤੀ ਥਿੱਤੀ ਵਾਰ, ਪਵਣ ਪਾਣੀ ਅਗਨੀ ਪਾਤਾਲ,
0: ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਜਿਸ ਵਿੱਚ ਜੀ ਜੁਦ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ,
1: ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ,
0: ਜਿੱਥੇ ਸੋਹਣ ਪੰਚ ਪਰਵਾਨ, ਨਦਰੀ ਕਰੂ ਪਵੇ ਨਿਸ਼ਾਨ,
1: ਕੱਚ ਪਕਾਈ ਉਥੇ ਪਾਏ, ਨਾਨਕ ਗਿਆ ਜਾਪੇ ਜਾਏ,
0: ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ,
1: ਕੇਤੇ ਪਵਣ ਪਾਣੀ ਬੈਸੰਤਰ, ਕੇਤੇ ਕਾਨ ਮਹੇਸ,
0: ਕੇਤੇ ਬਰਮੇ ਘਾੜਤ ਘੜੀਏ, ਰੂਪ ਰੰਗ ਕੇ ਵੇਸ,
1: ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ,
0: ਕੇਤੇ ਐਂਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ,
1: ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ,
0: ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ,
1: ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਿੰਦ,
0: ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨ ਅੰਤ,
1: ਗਿਆਨ ਖੰਡ ਮਹਿ ਗਿਆਨ ਪ੍ਰਚੰਡ,

0: ਜਾਪ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਸ਼ਬਦ ਸੰਤ ਪ੍ਰਸਾਦ ਚੱਕਰ ਤਿਹਨਰ ਵਰਨ ਜਾਤਰ ਪਾਤ ਨੈਣ ਜੀ
1: ਰੂਪ ਰੰਗਾ ਰੇਖ ਭੇ ਕੋ ਕਹਿਣਾ ਸਕਤ ਕਹਿ
0: ਤਨ ਪਉ ਪ੍ਰਕਾਸ਼ ਮਿ ਤੁਜ ਕੀ
1: ਜੈ ਕੋਟ ਇੰਦ੍ਰ ਇੰਦ੍ਰਾਣ ਸਾਹੂ ਸਾਹਣ ਗਣੀ ਜੈ
0: ਕੋਨ ਜੀ ਸੁਰ ਨਰ ਸੁਰ ਨੀਤ ਨੀਤ ਮੰਤਰਨ ਕਹਿਤ
1: ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੋ ਮਤ ਪੁਚੰਗ ਪਿਆਤ ਛੰਦ
0: ਵਸਤੂੰ ਕਾਲਿ ਨਮਸਤੂੰ ਕਿਰਪਾਲਿ ਨਮਸਤੂੰ ਰੂਪੇ ਨਮਸਤੂੰ ਅਨੂਪੇ
1: ਨਮਸਤੰਗਾ ਪੇਖੇ ਨਮਸਤੰਗਾ ਲਿਖੇ ਨਮਸਤੰਗਾ ਕਾਏ ਨਮਸਤੰਗਾ ਜਾਏ
0: ਨੰਗੰਜੀ ਨਮਸਤੰਗਾ ਪੰਜੀ ਨਮਸਤੰਗਾ ਨਾਮੇ ਨਮਸਤੰਗਾ ਠਾਮੇ
1: ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਧਾਮੰਗ
0: ਜੀਤੇ ਨਮਸਤੰਗਾ ਭੀਤੇ ਨਮਸਤੰਗਾ ਬਾਹੇ ਨਮਸਤੰਗਾ ਢਾਹੇ
1: ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ
0: ਨੰਗੰਜੀ ਨਮਸਤੰਗਾ ਭੰਜੀ ਨਮਸਤੰਗਾ ਦਾਰੇ ਨਮਸਤੰਗਾ ਪਾਰੇ
1: ਨਮਸਤੰਗ ਸੋਏ ਕੈ ਨਮਸਤੰਗਾ ਨੀਕੈ ਨਮਸਤੰਗਾ ਭੂਤੇ ਨਮਸਤੰਗਾ ਜੁਪੇ
0: ਨਮਸਤੰਗ ਨਰ ਕਰਮੀ ਨਮਸਤੰਗ ਨਰ ਭਰਮੀ ਨਮਸਤੰਗ ਨਰ ਦੇਸ ਨਮਸਤੰਗ ਨਰ ਭੇਸੀ
1: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ
0: ਸੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ
1: ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਨਿਰਮਾਨੇ ਨਮਸਤੰਗ ਨਿਧਾਨੇ
0: ਨਮਸਤੰਗ ਬਾਹਿਰ ਨਮਸਤੰਗ ਤਰ ਵਰਗੇ ਨਮਸਤੰਗ ਸਰਗੇ
1: ਨਮਸਤੰਗ ਪਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ
0: ਭੰਗੇ ਨਮਸਤੰਗ ਨਮਸਤੰਗ ਜਲਾਸ਼ਰੀ ਨਮਸਤੰਗ ਨਿਰਾਸ਼ਰੀ
1: ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਵੇ ਨਮਸਤੇ
0: ਨਮਸਤੰਗ ਭੇਸੇ ਨਮਸਤੰਗ ਨਰਧਾਮੇ ਨਮਸਤੰਗ ਨਰਭਾਮੇ
1: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ
0: ਨਮੋ ਥਾਪੇ ਨਮ ਸਰਬ ਥਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ
1: ਨਮਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਵੇ
0: ਨਮੋ ਸਰਬ ਗਾਉਣੇ ਨਮ ਸਰਬ ਭਾਉਣੇ ਨਮ ਸਰਬ ਰੰਗੇ ਨਮ ਸਰਬ ਭੰਗੇ
1: ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ
0: ਨਮਸਤੰਗ ਨਮਸਤੰਗ ਤਾਰੰਗ ਨਮ ਸਰਬ ਧੰਦੇ ਨਮੋਸਤ ਬੰਦੇ
1: ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ
0: ਨਮਸਤੰਗ ਅਨੰਤ ਨਮਸਤੰਗ ਮਹੰਤੇ ਨਮਸਤ ਅਸਤਰਾਗੇ ਨਮਸਤੰਗ ਸੁਹਾਗੇ
1: ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ
0: ਨਮੋ ਜੋਗੇ ਨਮੋ ਭੋਗ ਭੋਗੇ ਨਮ ਸਰਬ

0: ਸਰਵਪਾਣੇ
1: ਨਾਥੇ ਨਸੰਗੀ ਪ੍ਰਮਾਥੇ ਨੋ ਭਾਨ ਭਾਨੇ ਨੋ ਮਨ ਮਾਨੇ
0: ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ
1: ਨੋ ਨਤ ਨਤੇ ਨੋ ਨਾਦ ਨਾਦੇ ਨੋ ਭਾਨ ਭਾਨੇ ਨੋ ਬਦ ਬਦੀ
0: ਅਨੰਗੀ ਅਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਥੇ

ਜਗਤੰ ਕ੍ਰਿਤੀ ਹੈ ਕੇ ਸ਼ਤਰੰਗ ਸ਼ਤਰੀ

0: ਜਾ ਬੁਲ ਨਾਨਕ ਸ਼ਾਹ ਨਿਸ਼ਾਨ ਕਾਰਨ ਕੁਨੰਦ ਗੁਰੂ ਜੀ ਦੰਦ ਹੈ ਸਰਬਤਰ ਮਾਨੇ ਕੇ ਸਰਬਤਰ ਦਾਨੇ ਕੇ ਸਰਬਤਰ ਗਾਉਣੇ ਕੇ ਸਰਬਤਰ ਪਾਉਣੇ
1: ਸਰਬਤਰ ਦੇਸ
0: ਸਰਬਤਰ ਦੀਨਾ ਕੇ ਸਰਬਤਰ ਲੀਨਾ ਕੇ ਸਰਬਤਰ ਜਾਹੋ ਕੇ ਸਰਬਤਰ ਪਾਹੂ
1: ਸਰਬਤਰ ਦੇਸ ਕੇ ਸਰਬਤਰ ਭੇਸ ਕੇ ਸਰਬਤਰ ਕਾਲ ਕੇ ਸਰਬਤਰ ਪਾਲ
0: ਸਰਬਤਰ ਹੰਤਾ ਕੇ ਸਰਬਤਰ ਗਾਂਤਾ ਕੇ ਸਰਬਤਰ ਭੀਖੀ ਕੇ ਸਰਬਤਰ ਭੇਖੀ
1: ਸਰਬਤਰ ਕਾਜ ਕੇ ਸਰਬਤਰ ਰਾਜ ਕੇ ਸਰਬਤਰ ਸੁਖ ਕੇ ਸਰਬਤਰ
0: ਸਰਬਤਰ ਪ੍ਰਾਣ ਕੇ ਸਰਬਤਰ ਪ੍ਰਾਣ ਕੇ ਸਰਬਤਰ ਦੇਸ ਕੇ ਸਰਬਤਰ ਭੇਸ
1: ਸਰਬਤਰ ਮਾਨਿਆ ਸਦੈਵ ਪ੍ਰਧਾਨੀ ਕੇ ਸਰਬਤਰ ਜਾਪੀਆ ਕੇ ਸਰਬਤਰ
0: ਸਰਬਤਰ ਭਾਨ ਕੇ ਸਰਬਤਰ ਮਨ ਕੇ ਸਰਬਤਰ ਇੰਦਰ ਕੇ

0: ਮਾਮਾ ਰਜੂ ਨਿਧਾਨ ਹਰ ਫੁੱਲ ਜੀ ਮਹਾਰਾਜ ਕਿ ਯਕੀਨਾ
1: ਤਰੰਗ ਹੈ ਭੇਦ ਹੈ ਭੰਗ ਹੈ ਜੀ ਜਲ ਨਿਵਾਸ ਹੈ ਗਨੀ ਮਲਖ ਰਾਜ
0: ਭੂਤਾਂ ਪ੍ਰਭੁਖਤ ਪ੍ਰਭਾ ਹੈ।

0: सदा भोग स्वरूप प्रजोगता नूप है
1: सदा है विभक्त प्रभा है

ਭੰਗੀ ਤਰ ਕਾਮ ਨਿਰਭੰਗੀ।

0: ਹਜ਼ੂਰ ਹੈ ਕਿ ਹਾਜ਼ਰ ਹਜ਼ੂਰ ਹੈ ਮੇਸੋ ਸਲਾਮ ਹੈ ਸਮਸਤ ਕਲਾਮ ਹੈ
1: ਸਾਹਿਬ ਦਿਮਾਗ ਹੈ ਕਿ ਹੁਸਨ ਅਲ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਜੀ
0: ਜਾਨ ਦੇ ਕਿ ਰਾਜ ਕਰੰਦੇ ਕਰੀਮ ਅਲ ਕਮਾਲ ਹੈ ਕੁਸ਼ਨ ਜਮਾਲ ਹੈ
1: ਕਰੀਮ ਅਲ ਖਿਰਾਜ ਹੈ ਗਰੀਬ ਅਲ ਨਿਵਾਜ ਹੈ ਹਰੀਫ ਅਲ ਸ਼ਿਕਨ ਹੈ ਹਿਰਾਸ ਅਲ ਫਿਕਨ ਹੈ
0: ਬਰਨਾਸ ਸਮਸਤ ਨਿਵਾਸ ਗੰਜਨ ਗਨੀਮ ਰਜਾਇ ਕਰੀਮ ਹੈ
1: ਸਮਸਤ ਅਲ ਜਵਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰਗ ਬਰਨਾਸ ਹੈ ਬੈਸਤ ਅਲ ਨਿਵਾਸ ਹੈ
0: ਸਰਬ ਜਵਾਨ ਮੇਸਰ ਵਾਨ ਤਮਾਮ ਅਲ ਤਮੀਜ ਸਮਸਤ ਅਜੀਜ ਹੈ।

ਗੁਣ ਕੋ ਵਿਨਾਸ਼ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਜਲ ਥਲ ਮਨ ਦਸ ਵਸ ਭਣ ਜਲ ਥਲ ਮਨ ਦਸ ਵਸ ਬੇਅੰਤ ਓਂਕਾਰ ਆਦਿ ਕਥਨੀ ਨਾਦ ਖਲ ਖੰਡ

0: ਬਹਿਰ ਬਕ ਧਿਆਨ ਲਗਾਇਓ
1: ਨਹਾਤ ਪ੍ਰਿਓ ਲਿਏ ਸਾਥ ਸਮੁੰਦਰਨ ਲੋਕ ਗਏ ਉਪਰ ਲੋਕ ਗਵਾਇਓ
0: ਗਿਆਨ ਸੁਬਟ ਕੈਸੀ ਐਸੀ ਸੁਬਹ ਸੁ ਬਤਾਇਓ
1: ਸਾਚ ਕਹੋ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
0: ਪੂਜ ਧਰੋ ਸਰ ਕਹੁਣ।

0: ਸ੍ਰੀ ਅਸਤੁ ਜੋ ਕਰਿਓ ਰੱਖਿਆ।
1: ਰੱਖ ਲੋ ਮਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ,
0: ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕਰਤਾ।
1: ਬ੍ਰਹਮਾ ਬਾਬ ਧਰਾ ਕਾਲ।

0: ਤਰਕ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਤਰਸਭ
1: ਵੰਸਰਟ ਸਭ ਧਾਰਾ ਆਪ ਆਪਣੀ ਬੂਝੂ ਚਾਰ
0: ਸਭੀ ਤੇਰਾ ਤ ਨਿਰਾਲਮ ਜਾਨਤ ਭੇਦ ਭੇਦ
1: ਅਰਾਲਮ ਰਬ ਕਾਰਨ ਰਲਾਮ ਬਾਦ ਨੀਲੋ ਨਾਦੋ ਸੰਭ
0: ਕਾਕਾ ਮੂੜ ਚਾਰਤ ਭੇਦਾ ਚਾਕੋ ਭੇਵਨ ਭਾਵਤ ਭੇਦਾ ਕਾਕੋ ਕਰ ਪਾਹਨ
1: ਅਨੁਮਾਨਤ ਮਹਾ ਮੂੜ

ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਘਰ ਸੁਭਾਗੇ ਸ਼ਬਦ।

0: ਸਾਰਿਆ
1: ਕਾਮੋ ਤੁਟਾ ਤਨ ਕਾ ਸ਼ਬਦ ਸੱਚਾ ਸਵਾਰਿਆ
0: ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ
1: ਜਾਣਿਆ ਬਾਬਾ ਜਿਸ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਾਂ ਦੇਹ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ
0: ਇੱਕ ਭਰਮ ਭੁੱਲੇ ਫਿਰੇ ਦੇ ਦਿਕ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ
1: ਮਨ ਭਇਆ ਨਿਰਮਲ ਜਿੰਨਾ ਭਾਣਾ ਪਾਵੇ
0: ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ
1: ਸੰਤ ਪਿਆਰਿਓ ਕਥ ਕੀ ਕਰੇ ਕਹਾਣੀ
0: ਕਰੇ ਕਹਾਣੀ ਕਥ ਕੇਰੀ ਕਿਤ

0: ਤਾਂ ਭਰਮ ਭੁਲਾਇਆ,
1: ਮੁਨੀ ਤਨ ਕੀਤੀ ਜਨ ਠਗੋਲੀ ਪਾਈਆ,
0: ਕੁਰਬਾਨ ਕੀਤਾ ਤਿਸੈ ਬੇਟੋ ਜਿਨ ਮੋਹ ਮੀਠਾ ਲਾਇਆ,
1: ਮਨ ਚੰਚਲ ਚਤਰਾਈ ਕਿਨਾ ਨਾ ਪਾਇਆ,
0: ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ,
1: ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ,
0: ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ,
1: ਮੂਲੇ ਨਾ ਕੀਚੇ ਤੰਤ ਪਛੋਤਾਈਐ,
0: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ,
1: ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ,
0: ਅਗਮ ਗੋਚਰਾ ਤੇਰਾ ਅੰਤ ਨਾ ਪਾਇਆ,
1: ਪਾਕਣਾ ਤੇਰਾ ਆਪਣਾ ਆਪ ਤੂੰ ਜਾਣ ਹੈ,
0: ਜੀ ਜਨ ਸਭ ਖੇਰ ਤੇਰਾ ਕਿਆ।

0: ਮਾਰਗ ਜਾਣਾ।
1: ਸਾਧੀ ਜਿਨੀ ਆਪ ਤਜਹਰ ਵਾਸਨਾ ਸਮਾਣੀ,
0: ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ।
1: ਤਬ ਚਲੋ ਸਵਾਮੀ ਔਰ ਕਿਆ ਜਾਣਾ ਗੁਣ ਤੇਰੀ,
0: ਜਿੰਦੂ ਚਲਾਹੇ ਤੇ ਬਹਿ ਚੱਲੇ ਜਿਨਾ ਮਾਰਗ ਪਾਵੇ।
1: ਪਾਜਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੀ,
0: ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ।
1: ਸਾਹਿਬ ਜੋ ਭਾਵੇ ਤਬੇ ਚਲਾਵਹੀ,
0: ਸਭ ਤੋਂ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ।
1: ਤਨ ਕੈ ਮਨ ਵਸਿਆ ਜੰਤਰੋਂ।

0: ਬਾਹਰ ਤੇ ਆਇਆ
1: ਕੋਈ ਗੁਰਮੁਖ ਜਨੀ ਤੇ ਆਇਆ
0: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਭਾਇਆ
1: ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
0: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਤੇ ਆਇਆ
1: ਸਹਿਜਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ
0: ਨਾ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ
1: ਸਹਿਜੀ ਉਮੜੀ ਨਾ ਕਰ ਸੰਜਮ ਧੋਤਾ ਜਾਏ
0: ਮਨ ਤੋਂ ਬਹੁ ਸ਼ਬਦ ਲਾਗੋ ਹਰ ਸਿਓ ਰਹੋ ਚਿਤ ਲਾਏ
1: ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਸਹਿਸਾ ਬਜਾਏ
0: ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਮੈਲੇ ਤਿਨੀ ਜਨਮ

0: ਨਿਰਮਲ ਬਾਹਰੋਂ, ਨਿਰਮਲ ਬਾਹਰੋਂ ਤੇ ਨਿਰਮਲ ਜੀਓ, ਨਿਰਮਲ ਸਤਿਗੁਰ ਤੇ ਕਾਣੀ ਕਮਾਣੀ,
1: ਸੋਏ ਸਭ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ,
0: ਜਨਮ ਰਤੰਜਨੀ ਖੱਟਿਆ ਭਲੇ ਸੇਵਣ ਜਾਰੇ,
1: ਜਨਮਾਨ ਨਿਰਮਲ ਸਦਾ ਰਹਿ ਗੁਰੂ ਨਾਲੇ,
0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਓ ਰਹਿ ਗੁਰੂ ਨਾਲੇ,
1: ਚਰਨ ਹਿਰਦੈ ਤੇ ਅਯੰਤਰ ਆਤਮਾ ਸੰਭਾਲੇ,
0: ਆਪ ਛੱਡ ਸਦਾ ਰਹਿ ਪੜਨੇ, ਗੁਰਬਿਨ ਅਵਰ

0: ਜਪਨੀ ਭਰਮ ਆਵੈ ਬਿਨ ਸਤਗੁਰ ਮੁਕਤ ਨਾ ਪਾਏ।
1: ਬਲਾਗ ਧਰਨੀ ਸਤਗੁਰੂ ਸ਼ਬਦ ਸੁਣਾਏ,
0: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ।
1: ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ,
0: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ।
1: ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ,
0: ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਗ ਪਾਣੀ।
1: ਸਦਾ ਗਾਵੋ ਸੱਚੀ ਬਾਣੀ,
0: ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਗੁਰੂ ਵਾਜੋ ਹੋਰ ਕੱਚੀ ਬਾਣੀ।
1: ਸੁਣਦੇ ਕੱਚੇ ਕੱਚੀ ਆਖ ਵਖਾਣੀ,
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ।
1: ਕਰ ਲਿਆ ਮੈਂ ਬੋਲਣ ਪੈਰ ਬਾਣੀ,
0: ਕਹਿ ਨਾਨਕ ਸਤਗੁਰੂ ਵਾਜੋ ਹੋਰ ਕੱਚੀ ਬਾਣੀ। ਸ਼ਬਦ
1: ਤਾਂ ਨਹੀਂ ਰੇ ਜਤ ਜੜਾਓ,
0: ਸ਼ਬਦ ਤਨ ਜਿਤ ਮਨ ਲਾਗਾ ਇਹੋ ਹੋ ਆਸਮਾਓ।
1: ਸਭ ਸੇਤੀ ਮਨ

0: ਜੂੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
1: ਗੁਰਮੁਖ ਜਿਸਨੁ ਆਪ ਕਰੇ ਸੁ ਹੋਵੇ ਇਕ ਸਿਉ ਲਿਵ ਲਾਈ
0: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
1: ਅੰਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੀ ਤਤੈ ਸਾਰ ਨਾ ਜਾਣੀ
0: ਤਤੈ ਸਾਰ ਨਾ ਜਾਣੀ ਗੁਰੂ ਵਾਚੋ ਤਤੈ ਸਾਰ ਨਾ ਜਾਣੀ
1: ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ
0: ਗੁਰੂ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲ ਹੈ ਅੰਮ੍ਰਿਤ ਬਾਣੀ
1: ਸੋ ਤਤ ਪਾ ਜਿਸਨੁ ਆਂਦਨ ਹਰ ਨਿਵ ਲਾਗੈ ਜਾਗਤ ਰਹਿਣ ਵਿਹਾਣੀ
0: ਮਾਤਾ ਕੇ ਉਧਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ
1: ਵਿਸਾਰੀਏ ਵਰਦਾਤਾ ਜੀ ਅਗਨ ਮਹਿ ਆਹਾਰ ਪਹੁੰਚਾਵੇ
0: ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ

0: ਕਰਤੇ ਖੇਲ ਰਚਾਇਆ
1: ਜਮਿਆ ਪਰਵਾਰ ਭਲਾ ਪਾਇਆ
0: ਜੇ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ
1: ਅਜ ਤਰ ਵਿਸਰੇ ਮੋਹ ਪਜੈ ਭਾਉ ਦੂਜਾ ਲਾਇਆ
0: ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨ ਵਿਚੇ ਮਾਇਆ ਪਾਇਆ
1: ਮੁੱਲ ਕੇ ਮੁੱਲ ਨਾ ਪਾਇਆ ਜਾਈ
0: ਮੁੱਲ ਨਾ ਪਾਇਆ ਜਾਏ ਕਿਸੇ ਬੇਟੋ ਰਹੇ ਲੋਕ
1: ਵਿਲਾਏ ਐਸਾ ਸਤਿਗੁਰੂ ਜੀ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਈ
0: ਜਿਸਦਾ ਜੀਓ ਤਿਸ ਮਿਲ ਰਹੇ ਹਰ

0: ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ।
1: ਮਨ ਚਾਓ ਪਿਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
0: ਮੰਗਲ ਸਖੀ ਸੋਗ ਦੁਖ ਨਾ ਵਿਆਪੇ।

0: ਸਰੀਰ ਪ੍ਰਵਾਨ ਹੋਆ ਜਨ ਸਤਿਗੁਰ ਸਿਉ ਚਿਤ ਲਾਇਆ
1: ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਤਰੀ।

0: ਮੇਰੇ ਸਾਚਾ ਸੁਣਨੇ ਨੂੰ ਪਠਾਈ
1: ਸ੍ਰੀ ਲਾਏ ਸੁਣੋ ਸਤ ਬਾਣੀ
0: ਮੰਤਨ ਹਰਿਆ ਹੁਆ ਰਸਨਾ ਰਸ ਸਮਾਣੀ
1: ਤਾਕੀ
0: ਗਤ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨੇ ਨੂੰ ਪਠਾਈ
1: ਗੁਫਾ
0: ਪਵਨ ਬਜਾਇਆ ਪਵਨੋ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ।

ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਸੱਚਾ ਸ਼ਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖ ਦਾਤਾ ਸ਼ਬਦ ਪਛਾਤਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲਿਓ, ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਸਤਸੰਗ ਦੀਆਂ ਘੜੀਆਂ ਪ੍ਰਾਪਤ ਹੋਈਆਂ। ਪਹਿਲੇ ਹੁਕਮਨਾਮਾ ਸਾਹਿਬ ਸਰਵਣ ਕੀਤਾ, ਉਸ ਤੋਂ ਬਾਅਦ ਬਾਰਾਂਵਾਂ ਦਾ ਪਾਠ, ਉਹਦੇ ਵਿੱਚੋਂ ਇੱਕ ਮਹੀਨਾ ਅੱਸੂ ਦਾ ਹੈ, ਉਹਦਾ ਪਾਠ ਸਰਵਣ ਕੀਤਾ। ਅੱਜ ਬਿਕਰਮੀ ਸਨ ਕੈਲੰਡਰ ਦੁਆਰਾ ਅੱਸੂ ਮਹੀਨੇ ਦੀ ਜਿਹੜੀ ਹੈ ਆਰੰਭਤਾ ਹੋਈ ਹੈ। ਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਬਾਰਾਂਵਾਂ ਦੇ ਪਾਠ ਦੁਆਰਾ ਸਤਿਗੁਰੂ ਪਾਤਸ਼ਾਹ ਜੀ ਨੇ, ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡੇ 'ਤੇ ਮਹਾਨ ਪਰਉਪਕਾਰ ਕੀਤਾ। ਸਿੱਖਾਂ ਬੇਨਤੀ ਕੀਤੀ ਸੀ, ਪਾਤਸ਼ਾਹ ਮਹੀਨੇ ਤਬਦੀਲ ਹੁੰਦੇ ਨੇ, ਬਦਲਦੇ ਨੇ, ਅਤੇ ਸਾਨੂੰ ਵੀ ਆਪਣੇ ਚਰਨਾਂ ਨਾਲ ਜੋੜੋ, ਸ਼ਬਦ ਦੀ ਦਾਤ ਦਿਓ। ਪਾਤਸ਼ਾਹ ਜੀ ਨੇ ਸੁਖੈਣ ਬਾਣੀ ਬਾਰਾਂਵਾਂ ਦਾ ਪਾਠ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਦੋ ਬਾਣੀਆਂ ਬਾਰਾਂਵਾਂ ਦੇ ਸਿਰਲੇਖ ਹੇਠਾਂ ਮਿਲਦੀਆਂ ਨੇ। ਇੱਕ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੀ ਤੁਖਾਰੀ ਰਾਗ ਅੰਦਰ, ਦੂਸਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਾਗ ਮਾਝ ਅੰਦਰ। ਇਹ ਸੁਖੈਣ ਬਾਣੀ ਸੌਖੇ ਸ਼ਬਦ ਸਾਨੂੰ ਪੜ੍ਹਨ ਨੂੰ ਮਿਲਦੇ ਨੇ, ਜਿਨ੍ਹਾਂ ਦੇ ਸ਼ਬਦ ਅਰਥ ਭਾਵ ਸਾਨੂੰ ਸਮਝ ਲੱਗ ਜਾਂਦੇ ਨੇ ਸੌਖੇ ਹੀ। ਪਾਤਸ਼ਾਹ ਜੀ ਨੇ ਸਾਡੀ ਝੋਲੀ ਇਹ ਸ਼ਬਦ ਪਾਏ ਨੇ, 12 ਸ਼ਬਦ ਨੇ, 14 ਸ਼ਬਦ ਨੇ, 12 ਮਹੀਨੇ, 2 ਮਹੀਨਿਆਂ ਦੀ ਇੱਕ ਰੁੱਤ ਹੁੰਦੀ ਹੈ, ਰੁੱਤ ਤਬਦੀਲ ਹੋ ਜਾਂਦੀ ਹੈ। ਅਤੇ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਜਿਵੇਂ ਰੁੱਤ ਤਬਦੀਲ ਹੁੰਦੀ ਹੈ ਅਤੇ ਮਨ 'ਤੇ ਵੀ, ਸਰੀਰ 'ਤੇ, ਤਨ 'ਤੇ ਉਹ ਜਿਹਾ ਅਸਰ ਪੈਂਦਾ,

ਭਾਦੋਂ ਦੇ ਮਹੀਨੇ ਤੋਂ ਬਾਅਦ ਅੱਸੂ ਦਾ ਮਹੀਨਾ ਜਿਸ ਨੂੰ ਆਰੰਭ ਵਿੱਚ ਲਿਖਿਆ ਅੱਸਨ, ਅਸੀਂ ਸੌਖੇ ਸ਼ਬਦਾਂ ਵਿੱਚ ਅੱਸੂ ਕਹਿੰਦੇ ਹਾਂ ਵੀ ਅੱਸੂ ਦਾ ਮਹੀਨਾ ਆਰੰਭ ਹੋ ਗਿਆ। ਅਤੇ ਹੁਣ ਅਸੀਂ ਦੇਖਦੇ ਹਾਂ ਸਵੇਰ ਵੇਲੇ ਠੰਡੀ ਮਿੱਠੀ ਜਿਹੜੀ ਹੈ ਉਹ ਹਵਾ ਚੱਲਦੀ ਹੈ, ਸ਼ਾਮ ਨੂੰ ਵੀ ਦਿਨ ਵੇਲੇ ਹਲਕੀ ਜਿਹੀ ਗਰਮੈਸ਼। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਵੀ ਕਿਹਾ, ਕਹਿਣ ਲੱਗੇ ਬਾਣੀ ਅੰਦਰ ਨੂੰ ਠਾਰਦੀ ਹੈ, ਅੰਦਰ ਤੱਕ ਠੰਡ ਪਹੁੰਚਾਉਂਦੀ ਹੈ। ਕਈ ਇਲਾਕੇ, ਕਈ ਕੰਟਰੀਆਂ ਇੱਦਾਂ ਦੀਆਂ ਨੇ ਵੀ ਉੱਥੇ ਜੇ ਇੰਡੀਆ ਦੇ ਵਿੱਚ ਆਪਾਂ ਹਿਸਾਬ ਲਾਈਏ ਗਰਮੀ ਹੈ, ਤਾਂ ਆਸਟ੍ਰੇਲੀਆ ਵਰਗੇ ਜਿਹੜੇ ਕੰਟਰੀਆਂ ਨੇ ਉੱਥੇ ਸਰਦੀ ਹੁੰਦੀ ਹੈ, ਠੰਡ ਹੁੰਦੀ ਹੈ। ਬਾਣੀ ਅੰਦਰ ਦੀ ਗੱਲ ਕਰਦੀ ਹੈ, ਕੁਝ ਸ਼ਬਦ ਇੱਦਾਂ ਦੇ ਨੇ ਅਸੀਂ ਬਾਹਰੀ ਤੌਰ 'ਤੇ ਵਰਤ ਲੈਂਦੇ ਹਾਂ। ਪਾਤਸ਼ਾਹ ਜੀ ਨੇ ਕਿਹਾ ਭਲਿਆ ਭਾਵੇਂ ਏਸੀ ਥੱਲੇ ਬੈਠੀ, ਭਾਵੇਂ ਰੁੱਤ ਠੰਡੀ ਹੋਵੇ, ਪਰ ਤੇਰੇ ਮਨ ਨੂੰ ਆਤਮਾ ਨੂੰ ਠੰਡ ਉਦੋਂ ਪਹੁੰਚੇਗੀ ਜਦੋਂ ਸ਼ਬਦ ਦੀ ਕਮਾਈ ਕਰੇਗਾ। ਕਈ ਵਾਰ ਮਨੁੱਖ ਏਸੀ ਭਾਵੇਂ ਲੱਗਿਆ ਫਿਰ ਵੀ ਤਰੇਲੀਆਂ ਆਈ ਜਾਂਦੀਆਂ ਨੇ। ਖੈਰ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਆਪਣੇ ਕਰਮਾਂ ਕਰਕੇ ਤੇਰਾ ਵਿਛੋੜਾ ਹੈ। ਕਈ ਵਾਰ ਅਸੀਂ ਦੇਖ ਰਹੇ ਹਾਂ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਚਲੇ ਆਉਂਦੇ ਹਾਂ, ਆ ਬੱਚੇ ਆਈਲੈਟਸ ਕਰਦੇ ਆ, ਬਾਹਰ ਆ ਜਾਂਦੇ ਨੇ, ਵਿਛੋੜਾ ਹੋ ਜਾਂਦਾ ਪਰਿਵਾਰ ਨਾਲੋਂ, ਪਰ ਜੋ ਕੁਝ ਸਮੇਂ ਲਈ ਹੁੰਦਾ ਉਹ ਵਿਛੋੜਾ ਉਦੋਂ ਖਤਮ ਹੋ ਜਾਂਦਾ ਜਦੋਂ ਉਹਦਾ ਕਾਰਜ ਹੋ ਜਾਂਦਾ, ਟਿਕਟ ਲੈ ਕੇ ਵਾਪਸ ਆਪਣੇ ਪਰਿਵਾਰ ਨੂੰ ਫਿਰ ਮਿਲ ਪੈਂਦਾ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਘਬਰਾਈ ਨਾ, ਚਿੰਤਾ ਨਾ ਕਰੀ, ਤੂੰ ਕਰਮਾਂ ਕਰਕੇ ਵਿਛੜਿਆ ਹੈ, ਅਰਦਾਸ ਕਰੀ ਉਹਦੀ ਰਹਿਮਤ ਨਾਲ, ਅਰਦਾਸ ਨਾਲ ਪ੍ਰਭੂ ਪਰਮਾਤਮਾ ਨਾਲ ਮੇਲ ਬਣ ਜਾਂਦਾ। ਅੱਸੂ ਦੇ ਮਹੀਨੇ ਦੁਆਰਾ ਪਾਤਸ਼ਾਹ ਜੀ ਉਪਦੇਸ਼ ਸਾਡੀ ਝੋਲੀ ਪਾਉਂਦੇ ਨੇ। ਅੱਸੂ ਨ ਪ੍ਰੇਮ ਮਾਹੜਾ ਕਿਉਂ ਮਿਲੀਐ ਹਰ ਜਾਏ। ਅੱਸੂ ਦਾ ਮਹੀਨਾ ਆਰੰਭ ਹੋਇਆ, ਪ੍ਰੇਮ ਨੇ ਉਛਾਲਾ ਮਾਰਿਆ ਅਤੇ ਮਨ ਨੇ ਲੋਚਿਆ ਵੀ ਹਰੀ ਪ੍ਰਭੂ ਪਰਮਾਤਮਾ ਨੂੰ ਹਰੀ ਨਾਲ ਕਿਵੇਂ ਮਿਲਿਆ ਜਾਏ। ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੈ ਮਾਏ। ਹੁਣ ਮਨ ਦੇ ਵਿੱਚ, ਤਨ ਦੇ ਵਿੱਚ ਪ੍ਰਭੂ ਪਰਮਾਤਮਾ ਦੇ ਦਰਸ਼ਨਾਂ ਦੀ ਲੋਚਾ ਜਿਹੜੀ ਹੈ ਉਹ ਬਣੀ ਹੋਈ ਹੈ। ਕੋਈ ਆਣ ਮਿਲਾਵੈ ਮਾਏ, ਅਤੇ ਕਿਵੇਂ ਕੋਈ ਮੈਨੂੰ ਹਰੀ ਪ੍ਰਭੂ ਪਰਮਾਤਮਾ ਨਾਲ ਮਿਲਾਵੇ। ਕੋਈ ਜਨ ਹਰਸ਼ੋਂ ਦੇਵੈ ਜੋਰ, ਕੋਈ ਇੱਦਾਂ ਦਾ ਮਿਲਾ ਦੇ ਅਤੇ ਚਰਨ ਗਹੋਂ ਬਖੋਂ ਸ਼ੁਭ ਰਸਨਾ ਦੀਜੇ ਪ੍ਰਾਣ ਕੋਰ। ਕੋਈ ਆਣ ਮਿਲਾਵੈ ਮੇਰੀ ਮਾਏ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ। ਕਿਵੇਂ ਕੋਈ ਹਰੀ ਪ੍ਰਭੂ ਪਰਮਾਤਮਾ ਨੂੰ ਮੈਨੂੰ ਮਿਲਾ ਦੇ। ਸੰਤ ਸਹਾਈ ਪ੍ਰੇਮ ਕੇ ਹੋਂ ਤਿਨ ਕਹਿ ਲਾਗਾਂ ਪਾਏ। ਸੰਤ ਜਨ ਕਿਹੜੇ? ਆਪ ਵਰਗੇ ਹਰੀ ਪ੍ਰਭੂ ਪਰਮਾਤਮਾ ਦੀ ਸਤਸੰਗਤ ਕਰਨ ਵਾਲੇ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਸੰਤ ਜਿਹੜੇ ਨੇ ਉਹ ਸਹਾਇਤਾ ਕਰਦੇ ਨੇ, ਕਿੱਦਾਂ? ਪ੍ਰੇਮ ਵਧਾਉਣ ਵਿੱਚ। ਜਦੋਂ ਪ੍ਰੇਮ ਵੱਧ ਗਿਆ ਫਿਰ ਹਰੀ ਪ੍ਰਭੂ ਪਰਮਾਤਮਾ ਨਾਲ ਮੇਲ ਬਣਦਾ ਹੈ। ਬਸ ਪ੍ਰੇਮ ਵਧਣ ਦੀ ਲੋੜ ਹੈ। ਪ੍ਰੇਮ ਵਧਾਉਣ ਵਿੱਚ ਹਰੀ ਦੇ ਸੰਤ ਜਿਹੜੇ ਨੇ ਉਹ ਸਹਾਇਤਾ ਕਰਦੇ ਨੇ, ਅਤੇ ਮੈਂ ਉਹਨਾਂ ਦੇ ਚਰਨੀ ਲੱਗਾਂ। ਵਿਣ ਪ੍ਰਭ ਕਿਉਂ ਸੁਖ ਪਾਈ ਹੈ ਦੂਜੀ ਨਾਹੀਂ ਜਾਏ। ਹਰੀ ਪ੍ਰਭੂ ਪਰਮਾਤਮਾ ਤੋਂ ਬਿਨਾਂ ਸੁੱਖ ਨਹੀਂ। ਹੋਰ ਜਿਹੜੀ ਵੀ ਥਾਂ ਜੋ ਕੁਝ ਵੀ ਅਸੀਂ ਦੇਖਦੇ ਹਾਂ, ਪਾਤਸ਼ਾਹ ਜੀ ਕਹਿਣ ਲੱਗੇ ਹਰੀ ਪ੍ਰਭੂ ਪਰਮਾਤਮਾ ਤੋਂ ਬਿਨਾਂ ਸੁੱਖ ਨਹੀਂ। ਸੁੱਖ ਨਾ ਹੀ ਬਹੁਤਾ ਤਾਂ ਨਖਾਟੇ ਸ਼ਬਦ ਸਾਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ। ਕਹਿਣ ਲੱਗੇ ਸੁੱਖ ਦੇ ਬੜੇ ਯਤਨ ਜੁਟਾਏ ਨੇ, ਜਿੰਨੇ ਵੀ ਯਤਨ ਜੁਟਾਏ ਅਖੀਰ ਸਾਰੇ ਦੇ ਸਾਰੇ ਉਹ ਫੇਲ ਹੋ ਗਏ। ਸੁੱਖ ਹਰੀ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚੋਂ ਪ੍ਰਾਪਤ ਹੁੰਦਾ। ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ। ਫਿਰ ਜਿਨ੍ਹਾਂ ਨੇ ਪ੍ਰੇਮ ਦਾ ਰਸ, ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦਾ ਰਸ ਚੱਖ ਲਿਆ, ਕਹਿਣ ਲੱਗੇ ਉਹ ਤ੍ਰਿਪਤ ਹੋ ਗਏ, ਤ੍ਰਿਪਤ ਉਹ ਰੱਜ ਗਏ। ਆਪ ਤਿਆਗ ਬੇਨਤੀ ਕਰੈਂ ਲਿਹੋ ਪ੍ਰਭੂ ਲੜ ਲਾਏ। ਹੁਣ ਤ੍ਰਿਪਤ ਹੋਏ, ਆਪਾ ਆਪ ਤਿਆਗ ਕੇ ਹਰੀ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਇਹ ਬੇਨਤੀ ਅਰਦਾਸ ਕਰਨ ਦੀ ਲੋੜ ਹੈ। ਹੇ ਪ੍ਰਭੂ ਪਰਮਾਤਮਾ ਜੀਓ, ਸਾਨੂੰ ਆਪਣੇ ਚਰਨਾਂ ਨਾਲ ਜੋੜ ਲਓ, ਕਿਉਂਕਿ ਤੁਹਾਡੇ ਤੋਂ ਬਿਨਾਂ ਹੋਰ ਕੋਈ ਵੀ ਜੋ ਅਸੀਂ ਆਸਰਾ ਤੱਕਦੇ ਹਾਂ ਉਹ ਦੁੱਖਾਂ ਦੇ ਵਿੱਚ ਤਬਦੀਲ ਹੁੰਦਾ ਹੈ। ਤੇਰੇ ਚਰਨਾਂ ਵਿੱਚ ਸੁੱਖ ਹੈ। ਆਪਾ ਆਪ ਤਿਆਗ ਕੇ ਜਿਹੜੀ ਬੇਨਤੀ ਕਰਦੇ ਨੇ ਉਹ ਪ੍ਰਭੂ ਪਰਮਾਤਮਾ ਦੇ ਲੜ ਨਾਲ ਲੱਗ ਜਾਂਦੇ ਨੇ। ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤਹਿ ਨਾ ਜਾਏ। ਜਿਹੜਾ ਆਪਣਾ ਆਪ ਤਿਆਗ ਕੇ ਅਰਦਾਸ ਕਰਦੇ ਨੇ, ਹਰੀ ਪ੍ਰਭੂ ਪਰਮਾਤਮਾ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦੇ ਨੇ, ਅਤੇ ਜਿਹੜੇ ਉਹਦੇ ਨਾਲ ਮਿਲ ਜਾਂਦੇ ਨੇ ਫਿਰ ਕਦੀ ਵੀ ਵਿਛੜਦੇ ਨਹੀਂ, ਵਿਛੋੜਾ ਨਹੀਂ ਹੁੰਦਾ ਉਹਨਾਂ ਦਾ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸ਼ਰਨ ਆਏ। ਹਰੀ ਪ੍ਰਭੂ ਪਰਮਾਤਮਾ ਤੋਂ ਬਿਨਾਂ
ਕੁਝ ਵੀ ਨਹੀਂ, ਜੋ ਕੁਝ ਵੀ ਉਹਨੇ ਪੈਦਾ ਕੀਤਾ ਉਹਨੇ ਆਪ ਬਣਾਇਆ, ਉਹ ਇੱਕ ਹੈ, ਉਹਦੇ ਨਾਲ ਜੁੜਨ ਦੀ ਲੋੜ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਨਾ ਸਾਰਿਆਂ ਨੂੰ ਨਾਲ ਲੈ ਕੇ ਅਰਦਾਸ ਬੇਨਤੀ ਕਰਦੇ ਨੇ, ਹਰੀ ਪ੍ਰਭੂ ਪਰਮਾਤਮਾ ਦੇ ਸ਼ਰਨ ਵਿੱਚ ਰਹਿਣ ਦੀ ਲੋੜ ਹੈ। ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ ਹਰ ਰਾਏ, ਜਿਹੜੇ ਫਿਰ ਸ਼ਰਨ ਵਿੱਚ ਪੈ ਜਾਂਦੇ ਨੇ, ਸ਼ਰਨ ਵਿੱਚ ਆ ਜਾਂਦੇ ਨੇ, ਉਹ ਜੀਵ ਅਸੂ ਦੇ ਮਹੀਨੇ ਵਿੱਚ ਸੁੱਖ ਮਾਣਦੇ ਨੇ, ਸੁੱਖ ਮਹਿਸੂਸ ਕਰਦੇ ਨੇ। ਹਰੀ ਪ੍ਰਭੂ ਪਰਮਾਤਮਾ ਜਿਨ੍ਹਾਂ 'ਤੇ ਕਿਰਪਾ ਕਰਦਾ, ਆਪਣੀ ਸ਼ਰਨ ਬਖਸ਼ਿਸ਼ ਕਰਦਾ, ਉਹੀ ਇਹ ਜਿਹੜਾ ਹੈ ਆਤਮਕ ਸੁੱਖ ਮਾਣਦੇ ਨੇ। ਗੁਰੂ ਪਾਤਸ਼ਾਹ ਜੀ ਰਹਿਮਤ ਕਰ, ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ।

ਹੋਇਆ ਪਹਿਲਾ ਸਿਮਨ ਰੁਖਸਰਾਏ ਰਾਂ ਦਰਿਆ ਤਮੋਚੇ ਹੋਏ ਜੇ ਆਵੇ ਆਸ ਕਰ ਜਾਇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਪੱਕੇ ਕੰਮ ਨਾ ਆਵੇ ਪਾਤ ਮਿੱਠਤ ਨੀਵੀ ਨਾਨਕਾ ਗੁਣਤੀਆਂ ਸਭ ਕੁਣੇ।

0: ਇਹ ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ
1: ਨਾਮਨੀ ਪਾਤੂ ਪਜੇ ਸਾਲਾ ਸਾਸੂਤ ਦਰਗੇ ਅੰਦਰ ਪਾਈ ਤਗਨਾ ਤੂਰ ਸਬੂਤ ਮਹੱਲਾ ਪਹਿਲਾ
0: ਤਗਨਾ ਇੰਦਰੀ ਤਗਨਾ ਨਾਰੀ ਪਲਕੇ ਤੁਕ ਪਵੇ ਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ ਅੱਖੀ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਆਉ ਪੰਥ ਦਸਾਈ ਨਿਤ ਖੜੀ, ਕੋਈ ਪ੍ਰਭ ਦੱਸੈ ਤਿਨ ਜਾਉ। ਜਿਨੀ ਮੇਰਾ ਪਿਆਰਾ ਰਾਵਿਆ, ਤਿਨ ਪਿੱਛੇ ਲਾਗ ਫਿਰਾਉ। ਕਰ ਮਿਹਨਤ ਕਰ ਜੋਦੜੀ, ਮੈਂ ਪ੍ਰਭ ਮਿਲਨੇ ਕਾ ਚਾਉ। ਮੇਰੇ ਭਾਈ ਜਨਾ ਕੋਈ ਮੌਕੋ, ਹਰ ਪ੍ਰਭ ਮੇਲ ਮਿਲਾਏ। ਹਉ ਸਤਿਗੁਰ ਵਿਟੋਂ ਵਾਰਿਆ,

ਜਿਨ ਹਰ ਪ੍ਰਭ ਦੀਆ ਦਿਖਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਏਕੋ ਓਂਕਾਰ ਸਤਿਗੁਰ ਪ੍ਰਸਾਦ ਆਦ ਗੁਰੇ ਨਮੈ ਜੁਗਾਦ ਗੁਰੇ ਨਮੈ ਸਤਿਗੁਰੇ ਨਮੈ ਸ਼੍ਰੀ ਗੁਰੂਦੇਵ ਨਮੈ ਅਸ਼ਟਪਦੀ ਸਿਮਰੋ ਸਿਮਰ

ਪ੍ਰਭ ਸਿਮਰਤ ਕਛ ਬਿਗਨਾ ਲਾਗੈ, ਪ੍ਰਭ ਕੇ ਸਿਮਰਨ ਅੰਦਿਨ ਜਾਗੈ, ਪ੍ਰਭ ਕੇ ਸਿਮਰਨ ਭਉ ਨਾ ਬਿਆਪੈ, ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ।

ਅਨਕ ਪੁਨੈ ਚਰਨ ਕਰਤ ਨਹੀਂ ਤਰੈ ਹਰਿ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਭਾਵੋ ਸੂਖ ਕਨੇਰੇ ਸਖਿਸ਼ਟ ਕੋ ਰਾਜਾ ਦੁਖੀ।

ਐਸਾ ਨਾਮ ਮਨਸਦਾ ਤੇ ਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟ ਨਹੀ ਕੋਟ ਲਖ ਬਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬਿਗੰਜੈ ਸੰਗਾਰੈ ਹਰਿ ਕਾ ਨਾਮ ਤਤਕਾਲ ਉਦਾਰੈ ਅਨਕ ਜੋਨ।

ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ ਅਰ ਕਾ ਨਾਮ ਉਹਾਂ ਸੰਗਤੋਸਾ ਜੈ ਭੈਣੈ ਮੈਂ ਅੰਧ ਗੁਬਾਰਾ ਅਰ ਕਾ ਨਾਮ ਸੰਗ ਉਜਿਆਰਾ ਜੈ ਪੰਥ ਤੇਰਾ ਕੋ ਨਾ ਸਿੰਜਾਨੂ ਅਰ ਕਾ ਨਾਮ ਤੈ ਨਾਲ ਪਛਾਨੋ ਜਹਾਂ ਮਾਂ ਪਿਆਨ ਤਪਤ ਬਹੁ ਕਾਮ ਤੈ ਅਰ ਕੇ ਨਾਮ ਕੀ ਤੂੰ ਉੱਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਝ ਆ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਅਰ ਕਾ ਨਾਮ ਦਾਸ ਕੀ ਓਟ ਅਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤਾ

ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪੈਰ ਜਨਾ ਰਰ ਜਪੈਰ ਕਾ ਭਗਤ ਪ੍ਰਗਟ ਨਹੀਂ ਛਪੈਰ ਕੀ ਭਗਤ ਮੁਕਤ ਭਉ ਕਰੇ ਨਾਨਕ ਜਨ ਸੰਕੇਤੇ ਤਰੇ ਪਰ ਜਾਤੇ ਵਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣ ਤੋ ਦਰ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈ ਹੈ ਨਾਮ ਤੁਲ ਕਾ ਸ਼ਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਈ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਭੇਖੇ ਸਰਬ ਟੰਡੋਲ ਪੂਜਿਸ਼ ਨਾਹੀ ਹਰਾਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਵਿਆ

ਕੋ ਆਪਣੀ ਸੋਭਾ ਲੋਰੈ ਸਾ ਸੰਗ ਓ ਮੈਂ ਸ਼ੋਰੈ ਜੇ ਕੋ ਜਨ ਮਰਨ ਤੇ ਡਰੈ ਸਾ ਜਿਨਾਂ ਕੀ ਸ਼ਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਧਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸੋ ਗੁਣੀਆਂ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਰੀਨਾ ਹਰਾ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਤਨ ਕਉ ਤਨ ਤੇਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਣ

ਉਸਤਾ ਧੁੰਮਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸੋਂ ਰਸਨ ਬਖਾਨੀ। ਸਗਲ ਥਾਨ ਤੇ ਉੱਤਮ ਥਾਨ, ਨਾਨਕ ਜੇ ਘਟ ਵਸਿਆ ਨਾ

ਅਗਨ ਸੋ ਆਪਣੀ ਦੇ ਰਾਸ ਕਤ ਪੀਰਤ ਬਰਤੈਣ ਦੋ ਲਾਸ ਆਪਣੀ ਮਾਨ ਕਿਸ਼ ਬੌਰਸਾ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤਾ ਭੀਖੋ ਵੈ ਬੌਰਸ ਕਾ ਵਿਸਵਾਸ ਨਾ ਹੋਵੈ ਜਿਸਕੀ ਬਸਤ ਸਾਗੈ ਰਾਖੈ ਪ੍ਰਭ ਕੀ ਆਗੈ ਮਾਨੈ ਮਤ ਹੈ ਉਸਤੇ ਚੌਗੁਣ ਕਰੇ ਨਿਹਾਲ।

ਜੇ ਪ੍ਰਸਾਦ ਰੰਗ ਰਸ ਭੋਗੋ ਨਾਨਕ ਸਦਾ ਧਿਆਈ ਧਿਆਵਣ ਜੋਗੋ। ਜੇ ਪ੍ਰਸਾਦ ਪਾਠ ਪਟੰਬਰ ਰੰਡਾਵੈ ਤਿਸੇ ਤਿਆਗ ਤਵਰ ਲੁਭਾਵੈ। ਜੇ ਪ੍ਰਸਾਦ ਸੁਖ ਸੇ ਸੁਈਜੈ ਮਨਾਟ ਪੈਰ ਤਾਕਾ ਜਸ ਗਾ ਬੀਜੈ। ਜੇ ਪ੍ਰਸਾਦ ਤੁਸੀਂ ਸਭ ਕੋ ਮੰਨੈ ਮੁਕਤਾ ਕੋ ਜਸ ਰਸਨ ਬਖਾਨੈ। ਜੇ ਪ੍ਰਸਾਦ ਤਿਰੋ ਰਹਿਤਾ ਧਰਮ ਮਨ ਸਦਾ ਧਿਆਈ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪ ਦਰਗਾ ਮਨ ਭਾਵੈ ਨਾਨਕ ਪਤ ਸਤੀ ਕਰ ਜਾਵਹਿ। ਜਿਹੇ ਪ੍ਰਸਾਦ ਅਰੂ ਕੰਚਨ ਦੇਹੀ ਲਿਵਲਾਵਤ ਸਰਾਮ ਸੁਨੇਹੀ। ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਰਾਜਸ ਕਹਿਤ। ਜੇ ਪ੍ਰਸਾਦ ਤੇਰੇ ਸਗਲ ਸਿਧਰ ਢਾਕੇ ਮਨ ਸਰਨੀ ਪਰ ਠਾਕਰ ਪ੍ਰਭ ਤਾਕੈ। ਜੇ ਪ੍ਰਸਾਦ ਤੁਝਕੋ ਨਾ ਪਾਹੁਚੈ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ। ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾਕੀ ਭਗਤ ਕਰੇ। ਜੇ ਪ੍ਰਸਾਦ ਅਪੂਖਣ ਪੈਰੀਜੈ ਮਨ ਤਿਸ ਸਿਮਰਤ ਕੋ ਆਲਸ ਕੀਜੈ। ਜੇ ਪ੍ਰਸਾਦ ਆ ਸਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂਨਾ ਵਿਸਾਰੀ। ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬਣਤ ਬਣਾਈ ਉੜਤ ਬੈਠ ਸਤ ਸਤਿਆਈ ਤਿਸ ਸਤਿਆ ਜੋ ਇੱਕ ਲੱਖੈ ਨਾਨਕ ਤੇਰੀ ਰੱਖੈ। ਜੇ ਪ੍ਰਸਾਦ ਕਰੈ ਪੁਨ ਬੋ ਦਾਨ ਮਨ ਅਠ ਪੈਰ ਕਰ ਤਿਸ ਕਾ ਧਿਆਨ। ਜੇ ਪ੍ਰਸਾਦ ਉਚਾਰ ਵਿਵਹਾਰੀ ਤਿਸ ਪ੍ਰਭ ਕਉ ਸਾਸ ਸਾਸ ਚਿਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਨੂਪ। ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਦਸ ਕਹਿ। ਜੇ ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਭੇਖਿਆ ਬਿਸਮਾਦ। ਜੇ ਪ੍ਰਸਾਦ ਬੋਲਿਆ ਅੰਮ੍ਰਿਤ ਰਸਨਾ। ਜੇ ਪ੍ਰਸਾਦ ਸੁਖ ਸਹਿਜੇ ਬਸਣਾ। ਜੇ ਪ੍ਰਸਾਦ ਅਸਤ ਘਰ ਚਲੈ। ਜੇ ਪ੍ਰਸਾਦ ਸੰਪੂਰਨ ਫਲੈ। ਜੇ ਪ੍ਰਸਾਦ ਪਰਮਗਤ ਪਾਵੈ। ਜੇ ਪ੍ਰਸਾਦ ਸੁਖ ਸਹਿਜ ਸਮਾਵੈ। ਜੇ ਪ੍ਰਸਾਦ ਪਰਮਗਤ ਪਾਵੈ। ਜੇ ਪ੍ਰਸਾਦ ਸੁਖ ਸਹਿਜ ਸਮਾਵੈ। ਸਭ ਪ੍ਰਭ ਤਿਆਗ ਬਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ। ਜੇ ਪ੍ਰਸਾਦ ਨੂੰ ਪ੍ਰਗਟ ਸੰਸਾਰ ਤੁਸ ਪ੍ਰਭ ਕੋ ਮੂਲ ਨਮਨ ਵਿਸਾਰ। ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਕੋ ਜਾਪ। ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸ ਜਨ ਮਨ ਸਦਾ ਹਜੂਰੇ। ਜੇ ਪ੍ਰਸਾਦ ਤੂੰ ਪਾਵੈ ਸਾਹਚ ਰੇ ਮਨ ਮੇਰੇ ਤੂੰ ਤਾਸਿਓ ਰਾਸ ਚ। ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਪ ਜਪੇ ਜਪ ਸੋਏ। ਆਪ ਜਪਾ ਜਪੇ ਸੋ ਨਾਉ ਆਪ ਗੁਆ ਸਵਰ ਗੁਣ ਗਾਉ। ਪ੍ਰਭ ਕਿਰਪਾ ਤੇ ਪ੍ਰਗਾਸ ਪ੍ਰਭੂ ਦਿਆ ਦੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਿਆ ਤੇ ਮਤ ਤੁਮ ਹੋਏ। ਸਰਮਦਾਨ ਪ੍ਰਭ ਤੇਰੀ ਮੈਂ ਆਪੋ ਕਛੂ ਨ ਕਿਨਹੂੰ ਲੈ ਆ।

0: ਪਿਟੇ ਸੰਯੋਗ। ਸਤਿਗੀ ਮਹਿਮਾ ਵੇਦਨਾ ਜਾਣੈ ਜੇਤਾ ਸੁਣੇ ਦਿੱਤਾ ਬਖਿਆਨਾ। ਸਤਿਗ ਉਪਮਾ ਤੇ ਗੁਣ ਤੇ ਦੂਰ, ਸਤਿਗ ਉਪਮਾ ਰਹੀ ਭਰਪੂਰ, ਸਤਿਗ ਸੋਭਾ ਕਨਾਈ ਅੰਤ, ਸਤਿਗ ਸੋਭਾ ਸਦਾ ਬੇਅੰਤ, ਸਤਿਗ ਸੋਭਾ ਉਚਤੇ ਉੱਚੀ, ਸਤਿਗ ਸੋਭਾ ਮੂਚਤੇ ਮੂਚੀ, ਸਾਧਗੀ ਸੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭੇਦ ਨਾ ਪਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਈ, ਅਵਰਨ ਅਪੇਖਿਆ ਇਕਸ ਬਿਨ ਕੋਈ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਈ। ਅਸ਼ਟਪਦੀ ਬ੍ਰਹਮ ਗਿਆਨੀ ਸਤੰਦਰ ਲੇਪ, ਜਸ ਜਲ ਮੈਂ ਕਮਲਾ ਲੇਪ, ਬ੍ਰਹਮ ਗਿਆਨੀ ਸਤੰਦਰ ਦੋਖ, ਜਸ ਸੁਰ ਸਰਬ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜਸ ਰਾਜ ਰੰਕੁ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰ ਜੇਕ, ਜੋ ਵਸੁਧਾ ਕੋ ਖੋਦੈ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਹਿ ਗੁਣਾਓ, ਨਾਨਕ ਜੋ ਪਾਉ ਕਾ ਸਹਿ ਸੁਭਾਓ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮਹਿਲ ਨ ਲਾ ਕੇ ਜਲਾ, ਬ੍ਰਹਮ ਗਿਆਨੀ ਕੇ ਮਨੋ ਪ੍ਰਗਾਸ, ਜੈਸੇ ਧਾਰੂ ਪਰ ਆਕਾਸ, ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੇ ਨਾਹੀ ਅਭਿਮਾਨ, ਬ੍ਰਹਮ ਗਿਆਨੀ ਉਤੀ ਉੱਚਾ ਮਨ ਆਪਣੇ ਸਭ ਤੇ ਨੀਚਾ, ਬ੍ਰਹਮ ਗਿਆਨੀ ਸਿਜਨ ਭਈ, ਨਾਨਕ ਜਿਨ ਪ੍ਰਭਾਵ ਕਰੇ, ਬ੍ਰਹਮ ਗਿਆਨੀ ਸਲ ਕਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕਿਛ ਬੁਰਾ ਨਾ ਭਇਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕੇ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏਕ ਉਪਰਾਸ, ਬ੍ਰਹਮ ਗਿਆਨੀ ਕੇ ਨਹੀਂ ਵਿਨਾਸ, ਬ੍ਰਹਮ ਗਿਆਨੀ ਕਿਆ ਗਰੀਬੀ ਸਮਾਹ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹ, ਬ੍ਰਹਮ ਗਿਆਨੀ ਕਾ ਨਾਹੀ ਧੰਦਾ, ਬ੍ਰਹਮ ਗਿਆਨੀ ਲਿਤਾਵਤ ਬੰਦਾ, ਬ੍ਰਹਮ ਗਿਆਨੀ ਕਹੋ ਸੁਪਲਾ, ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਗ ਸਕਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਕਲ ਸੰਸਾਰ, ਬ੍ਰਹਮ ਗਿਆਨੀ ਕਹਿ ਕਿਆ ਰੰਗ, ਬ੍ਰਹਮ ਗਿਆਨੀ ਕਿਆ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕੇ ਨਾਮ ਆਧਾਰ, ਬ੍ਰਹਮ ਗਿਆਨੀ ਕੇ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਓਮ ਬੁੱਧ ਤਿਆਗਤ, ਬ੍ਰਹਮ ਗਿਆਨੀ ਕੇ ਮਨ ਪਰਮਾਨੰਦ, ਬ੍ਰਹਮ ਗਿਆਨ ਕਿਆ ਕਰ ਸਦਾਨੰਦ, ਬ੍ਰਹਮ ਗਿਆਨੀ ਸੁਖ ਸਹਿ ਨਿਵਾਸ, ਨਾਨਕ ਬ੍ਰਹਮ ਗਿਆਨੀ ਕਿਆ ਨਹੀਂ ਵਿਨਾਸ, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਇੱਕ ਸੰਗੇਤਾ, ਬ੍ਰਹਮ ਗਿਆਨੀ ਕੋ ਅਚਿੰਤ, ਬ੍ਰਹਮ ਗਿਆਨੀ ਕੇ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਪ, ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ ਵੱਡ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੋਜਿਆ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾ ਹੈ, ਬ੍ਰਹਮ ਗਿਆਨੀ ਕੇ ਸਗਲ ਮਨ ਮਾਹ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਦੇਸ, ਬ੍ਰਹਮ ਗਿਆਨੀ ਕਾ ਕਟਿਆ ਨਾ ਜਾਇਦ ਆਖਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀਮਤ ਕੌਣ ਬਖਾਨਾ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਾ ਜੀਵਿਆ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ, ਸਲੋਕ ਉਰਤਾਰੈ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰ, ਨਾਨਕੋ ਪਰ ਸਗਲ ਨਿਸਤਾਰੈ, ਅਸ਼ਟਪਦੀ ਮਿਥਿਆ ਨਾ ਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨੰਜਨ ਦਰਸ, ਪਰਤੇ ਰੂਪ ਨਾ ਪੇਖਿਆ ਨੇਤਰ, ਸਤਿਗੁਰ ਚਲ ਸੰਸੰਗੇਤ, ਕਰਨਾ ਸੁਣੇ ਕਹੂੰ ਕਿ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸ ਨਾ ਮਨ ਤੇ ਟਰੈ, ਇੰਦਰੀਯਤ ਪੰਚ ਦੋ ਤੇ ਰੈਤ, ਨਾਨਕ ਕੋਟ ਮਦੇ ਕੋ ਐਸਾ ਪਰਸ, ਬੈਸ ਨੂੰ
1: ਕੇਵਲ ਭਗਤ ਕੀਰਤਨ ਸੰਗਰਾਚਾ, ਮਨ ਧਨ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋ ਕਿਰਪਾਲ, ਆਪ ਦ੍ਰਿੜੇ ਵਰਾ ਨਾਮ ਜਪਾਵੈ, ਨਾਨਕੋ ਵੈਸਨੋ ਪ੍ਰਮੁਖਤ ਪਾਵੈ, ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੇ ਦੁਸ਼ਕਰ ਸੰਗ, ਮਨ ਤੇ ਵਿਨਸੇ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪ ਅਮਲ ਹੋਵੈ, ਤੇ ਭਗਵਤੀ ਕੀ ਮਤ ਤੁਮ ਹੋਵੈ, ਭਗਵੰਤ ਕੀ ਟਲ ਕਰਨ ਤਨੀਤ, ਮੰਤਰ ਬਿਸ਼ਨ ਪ੍ਰੀਤ, ਹਰ ਕੇ ਚਰਨ ਹਿਰਦੇ ਵਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ, ਸੋ ਪੁੰਡ ਚੁੰਮਣ ਪ੍ਰਬੋਧੈ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰਾ ਸਪੀਵੈ, ਸੁਪਣਤ ਕੇ ਦੇਹ ਜਗ ਜੀਵੈ, ਹਰ ਕੀ ਕਥਾ ਹਿਰਦੇ ਵਸਾਵੈ, ਸੁਪਨਤ ਫਿਰ ਜੋ ਨ ਆਵੈ, ਵੇਦ ਪ੍ਰਾਣ ਸਿਮਰਤ ਬੂਜੈ ਮੂਲ, ਸੁਖ ਮੈਂ ਜਾਣੇ ਅਸਥੂਲ, ਚੋ ਵਰਣਾ ਕੁਸ ਦੇਵ ਦੇਸ, ਨਾਨਕ ਉਸਮਣਤ ਕੁਸ ਦਾ ਦੇਸ, ਬੀਜ ਮੰਤਰ ਸਰਬ ਕੋ ਗਿਆਨ, ਚੋ ਵਰਣਾ ਮੈਂ ਜਪੇ ਕੋ ਨਾਮ, ਜੋ ਜੋ ਜਪੈ ਤਿਸੀ ਗਤ ਹੋਏ, ਸਾਧ ਸੰਗ ਪਾਵੇ ਜਨ ਕੋਏ, कर कृपा तुरधारे पास प्रेत मुगत पाथ को तारे सर्व रूह का खुद नाम कल्याण तुम मंगल गुण गाम काहू जुगत कित न पाई धर्म नानक तिस मिले जिस लिखिया तुर करम जिसके मन पार ब्रह्म का निवास तिसका नाम सत राम दास आत्म राम तिस नदरी आया दाह दुसंदन भाचन पाए सदा निक निकट हर जान सो दास त्रगी प्रवान अपने दास को आप कृपा करे तिस दास को सब सो जी भरे सगल संग आत्म दास ऐसी जुगत नानक राम दास प्रभु की आज्ञा आत्मताप है जीवन मुख सो कहावे तैसा हरक तैसा सोग सदानंद तै नाई वियोग तैसा सुवर्ण तैसे सुमाटी तै सुमर तैसे विखट तैसा मान तैसा मान तैसा रंक तैसा राजान जो बरताए साई जुगत नानक पुरकई जीवन मुकत पार ब्रह्म के सगले ठाओ जिज जिद कर रखे तैसा तिनाओ आपे कर्म करावन जोग प्रभ पावे सोए फुण हो गए पसरु आप तरंग लखन जाय पार ब्रह्म के रंग जैसी मध्य तैसा प्रकाश पार ब्रह्म करता विनाश सदा सदा सदा दयाल सिमर सिमर नानक भय निहाल सलोक उस्तत कर नेक जन यंतन पारावार नानक रचना प्राव रची बहुविधि अनुप्रकार अष्टपद कई कोट पुजारी कई कोट आचार बिहारी कई कोट पै तीर्थवासी कई कोट बन पर मैं उदासी कई कोट वेद के स्रोत है कई कोट तिविसर होत है कई कोट आत्म जानता है कई कोट कब का विचार है कई कोट नवतम नाम त्याव है नानक करते कंत न पावे कई कोट पै मानी कई कोट अंध ज्ञानी कई कोट कृपण कठोर है कई कोट अभागमित अभिगातम निकोर है कई कोट पर द्रव कुहिर है कई कोट पर दुखना करे कई कुटमय सुरमाय कई कुट परदेश सुरमाय जित जित लाव तित लगना नाने करते की जाने करता रचना कई कुट सी जति जोगी कई कुट राज रस भोगी कई कुट पंखी सरोपाए कई कुट पाथर बिरख निजाय कई कुट पौन पानी बैसंतर कई कुट देश मंडल कई कुट सचेर सुरन खेतर कई कुट देवदान इंद्र सिर छत्र सगल समग्री अपने सुतार नानक जिस जिस भावे तिस ते निस्तार कई कोट राजस्थान सातक कई कोट वेद प्राण सिमरत सासत कई कोट कीर्तन समुद कई कोट नाना प्रकार जंत कई कोट केचर जीव है कई कोट गिरी मेर सुरन थीव है कई कोट जक निरपिसाच कई कोट भूतर शुकर मृगाच सब तेरे समूत दूर नानक अलग तरह

ਸਮੰਤਨਾਮ ਤੇ ਕਰਾਂਗੇ ਸਦਾ ਵਸੇ ਪਰਮ ਕੇ ਸੰਗ ਜਿਉਂ ਜਲ ਮੈਂ ਜਲਿਆ ਖਟਾਨਾ ਤਿਉ ਜੋਤੀ ਸੰਗ ਜੋ ਸਮਾਨਾ ਮਿਟ ਕੇ ਗਵਣ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤਿਗੁਰਬਾਨ ਸਲੋਕ ਸੁਖੀ ਵਸੇ ਮਸਕੀਨੀ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਬਮਾਨ ਸੋ ਨਰਕ ਪਾਤੀਓ ਸਵਾਨ ਜੋ ਜਾਣੇ ਮੈਂ ਜੋ ਬਣਵੰਤ ਸੋ ਤਵਿਸਟਾਕਾ ਜੰਤ ਆਪਸ ਕੋ ਕਰਮੰਤ ਕਹਾਵੇ ਜਨਮ ਰਹਿ ਭੋਜਨ ਪਰਮਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖਨ ਦਾ ਗਿਆਨ ਕਰ ਕਿਰਪਾ ਜਿਸ ਕੇਰ ਦੇ ਗਰੀਬੀ ਵਸਾਵੇ ਨਾਨਕ ਇਹਾ ਮੁਕਤਾ ਕੇ ਸੁਖ ਪਾਵੇ ਧਨ ਮੰਤਾਵੇ ਕਰ ਗਰਬਾਵੇ ਤਨ ਸਮਾਨ ਕਰ ਸੰਗ ਨਾ ਜਾਵੇ ਬੋਲਸ ਕਰਮਾਨ ਕੁਪਰ ਕਰੇ ਆਸ ਪਲ ਭੀਤਰ ਤਾ ਕਹ ਵਿਨਾਸ ਸਭ ਤੇ ਆਪ ਜਾਣੇ ਬਲਵੰਤ ਕਿਨ ਮੈਂ ਹੋਏ ਜਾਏ ਪਸਮੰਤ ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਜ ਤੇ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮਿਟਿਆ ਮਾਨ ਸੋ ਜਨ ਨਾਨਕ ਦਰਗੀ ਪ੍ਰਵਾਨ ਕੋਟ ਕਰਮ ਕਰੇ ਉਤਾਰੇ ਸਰਮ ਪਾਵੇ ਸਗਲੇ ਬਿਰਤਾਰੇ ਤਪੱਸਿਆ ਕਰੇ ਅਹੰਕਾਰ ਨਰਕ ਸੁਰਖ ਫਿਰ ਹੋ ਰਿਹਾ ਉਤਾਰ ਅਨਕ ਜਤਨ ਕਰਿਆ ਤੁਮੀ ਦਰਵੈ ਹਰ ਦਰਗੇ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕ ਨਿਆਵੇ ਸਰਵ ਗ੍ਰੇਂਜਾ ਕਾ ਮਨ ਹੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਬ ਲੋਕ ਜਾਣੇ ਮੁਝ ਤੇ ਕਛ ਹੋਏ ਤਬ ਸੁਖੋ ਸੁਖਣਾ ਹੀ ਕੋਏ ਜਬ ਇਹ ਜਾਣੇ ਮੈਂ ਕਿਛ ਕਰਤਾ ਤਬ ਲਗਰ ਜੋਣ ਮੈਂ ਫਿਰਤਾ ਜਬ ਧਾਰੀ ਕੋ ਬੈਰੀ ਮੀ ਤਬ ਲੰਘਣੇ ਚੱਲਣਾ ਹੀ ਚੀਤ ਜਬ ਲਗ ਮੋਹ ਮੰਗ ਸੰ ਆਏ ਤਬ ਲਗ ਧਰਮ ਦਾ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰ ਪ੍ਰਸਾਦ ਨਾਨਕ ਹੋ ਛੁੱਟੇ ਸਹਿਸ ਕਟੇ ਲੱਕ ਉੜਤਾਵੇ ਤ੍ਰਿਪਤ ਨ ਆਵੇ ਮਾਇਆ ਪਾਛੇ ਪਾਵੇ ਅਣਕ ਭੋਗ ਵਿਖਿਆ ਕੀ ਕਰੇ ਨਾ ਤ੍ਰਿਪਤ ਆਵੇ ਖਬ ਕਮ ਮਰੈ ਬਿਨਾ ਸੰਤੋਖ ਨਹੀਂ ਕੁ ਰਾਜੈ ਸੁਪਨ ਮਰੋੜ ਤੁਰਥੇ ਸਭ ਕਾਜੇ ਵੜਫਾ ਕੀ ਕਿਸੇ ਰਾਮ ਰਾਮ ਨਾਮ ਸੰਗ ਸਭ ਸੁਖ ਵੜਫਾ ਕੀ ਕਿਸੇ ਪ੍ਰਾਪਤ ਕਰਨ ਕਰਾ ਬਣੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨ ਹਾਰ ਇਸਕੇ ਆਦਿਕਾ ਵਿਚਾਰ ਜੈ ਸੀ ਦਿਸ਼ਕੇ ਦਸਾ ਆਪੇ ਆਪ ਆਪ ਪ੍ਰਭ ਸੋਏ ਜੋ ਕਿਸ਼ ਕਿਨੂੰ ਸਾਪਣੇ ਰੰਗ ਸਭ ਤੇ ਦੂਰ ਸਭੂ ਕੇ ਸੰਗ ਬੁੱਝੈ ਦੇਖੇ ਕ੍ਰਿਪ ਵੇਕ ਆਪੇ ਕਾਪੇ ਅਨੇਕ ਮਰਨ ਵਿੰਸੇ ਆਵਣ ਜਾਏ ਨਾਨਕ ਸਦੀ ਰਹਿ ਸਮਾਏ ਆਪ ਉਦੇਸੇ ਸਮਝੇ ਆਪ ਆਪੇ ਰਚੈ ਸਭ ਕੇ ਸਾਥ ਆਪ ਕਿਨੂੰ ਆਪਣ ਵਿਸਾਰ ਸਭ ਕਛ ਕਹੁ ਕਰਨ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਤਾਂ ਤਨ ਤਰੇ ਕਹਿ ਸੋਏ ਆਪਣੇ ਚਲਤਾ ਕਰਨ ਯਾਰ ਕਹੋ ਤੇ ਕਰਨਗੇ ਪਾਰ ਮਨ ਮੈਂ ਆਪਣੇ ਪੁਣ ਮਾਜ ਨਾਣੀ ਕੀਮਤ ਕਹਿ ਨਾ ਜਾਏ ਸਤ ਸਤ ਸਤਿਪੁਰਖ ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸਤ ਸਤ ਸਭ ਕਿੰਨਾ ਕੋਟਮਦੇ ਕਿਨੇ ਵਿਰਲੇ ਚੀਨਾ ਭਲਾ ਭਲਾ ਭਲਾ ਤਾ ਰੂਪ ਆ ਸੁੰਦਰ ਆ ਪਾਰਣੋ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਕਰ ਸੁਣੀ ਸਰਨ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸ਼ਰਨ ਜੋ ਜਣ ਪਰੈ ਸੋ ਜਣ ਉਦਰਣ ਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਉਤਾਰ ਅਸ਼ਟਪਦ ਸੰਤ ਕੇ ਦੁੱਖ ਨਿਆਰ ਜਾ ਕਟੈ ਸੰਤ ਕ ਦੁੱਖਨ ਜਮਤ ਨੇ ਛੁਟੈ ਸੰਤ ਕ ਦੁੱਖਨ ਸੁਖ ਸਭ ਜਾਏ ਸੰਤ ਕ ਦੁੱਖਨ ਨਰਕ ਮੈਂ ਪਾਏ ਸੰਤ ਕ ਦੁੱਖਨ ਮਾਤੋ ਮਲੀਨ ਸੰਤ ਕ ਦੁੱਖਨ ਸੋਭਾ ਤਹੀਨ ਸੰਤ ਕਿਹ ਤੇ ਗੁਰਖ ਨਾ ਕੋਈ ਸੰਤ ਕੇ ਦੁਖਨ ਤਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪੀਤਰ ਸੰਤ ਕੇ ਦੁਖਣ ਤੇ ਮੁਖ ਪਵੈ ਸੰਤਨ ਕੇ ਦੁਖਣ ਕਾਕ ਜੋ ਲਵੈ ਸੰਤਨ ਕੇ ਦੁਖਣ ਸਰਬ ਜੁਣ ਪਾਏ ਸੰਤ ਕੇ ਦੁਖਣ ਤ੍ਰਿਗਤ ਜੋਣ ਕਿਰਮਾਏ ਸੰਤਨ ਕੇ ਦੁਖਣ ਤੁਝ ਨਾਮ ਚਲੈ ਸੰਤ ਕੇ ਦੁਖਣ ਸਭ ਕੋ ਛਲੈ ਸੰਤ ਕ ਦੁਖਨ ਤੇ ਸਭ ਜਾਏ ਸੰਤ ਕ ਦੁਖਨ ਨਿਚ ਨਚਾਏ ਸੰਤ ਦੁਖੀ ਕਥਾ ਗੁਨਾਏ ਨਾਨਕ ਸੰਤ ਭਾਵੇ ਤੋ ਵੀ ਕਥ ਪਾਏ ਸੰਤ ਕਨਿੰਦ ਕਮਾਤ ਧਾਈ ਸੰਤ ਕਨਿੰਦ ਕਟਨ ਪਾਏ ਸੰਤ ਅਨੰਤ ਕਮਾਤ ਆਰਾ ਸੰਤ ਕਨਿੰਦ ਪਰਮੇਸ਼ਰ ਮਾਰਾ ਸੰਤ ਕਨਿੰਦ ਰਾਜ ਤੇ ਹੀਨ ਸੰਤ ਕਨਿੰਦ ਦੁਖੀ ਆਰ ਦੀਨ ਸੰਤ ਕਨਿੰਦ ਕੋ ਸਰਵ ਰੋਗ ਸੰਤ ਕਨਿੰਦ ਕੋ ਸਦਾ ਵਿਯੋਗ ਸੰਤ ਕਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾ ਉਸ ਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕਾ ਦੁਖੀ ਕੋ ਡਾਣ ਲਾਗੇ ਸੰਤ ਕਾ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮ ਮਰੈ ਸੰਤ ਕਾ ਦੁਖਣਾ ਸੁਖ ਤੇ ਟਰੈ ਸੰਤ ਕਾ ਦੁਖੀ ਕੋ ਨਹੀਂ ਠਾਓ ਨਾਨਕ ਸੰਤ ਭਾਵ ਤਾਲੇ ਮਿਲਾਏ ਸੰਤ ਕਾ ਦੁਖੀ ਅਦਵੀ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕਾ ਦੁਖੀ ਦੁਨ ਫਰਮਾਈਏ ਸੰਤ ਕਾ ਦੁਖੀ ਜੜਫਾਈਏ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸੁ ਨਾ ਮਿਰਤ।

ਕੀ ਲੋਥਾ ਸੰਧ ਕਦੋਂ ਕੀ ਜੜਕ ਜਨਾਇਆ ਆਪਣ ਬੀਜਾ ਪਏ ਖਾਏ ਸੰਧ ਕਦੋਂ ਕੀ ਕਵਣ ਰਾਖਣ ਹਾਰ ਨਾਨਕ ਸੰਧ ਭਾਵ ਤਾਂ ਲੈ ਉਹਾਰ ਸੰਧ ਕਾ ਦੁਖੀ ਉਮਿਲ ਲਾਏ ਜੋ ਜਲ ਵਿਹੀਨ ਮਛਲੀ ਤੜਫੜਾਏ ਸੰਧ ਕਦੋਂ ਕੀ ਭੁੱਖਾ ਨਹੀਂ ਰਾਜੈ ਜੋ ਭਾਵ ਕੋਈ ਨਹੀਂ ਤਰਾਪੈ ਸੰਧ ਕਦੋਂ ਕੀ ਛੁਟੈ ਕੇਲਾ ਜੋ ਬੁਆੜ ਤਿਲ ਖੇਤ ਮਾਏ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁੱਖ ਸਦਮਿਤ ਕਹਿਤ ਕੀਰਤਨ ਨਿੰਦ ਕਾ ਧੁਰੀ ਪਿਆ ਨਾਨਕ ਜੋ ਤਿਸ ਭਾਵੈ ਸੋ ਇਥੇ ਆ ਸੰਤ ਕਾ ਦੁਖੀ ਵਿਗੜ ਜਾਏ ਸੰਤ ਕਾ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤ ਕਾ ਦੁਖੀ ਨਾ ਮਰਨ ਜਵਾਈਏ ਸੰਤ ਕਾ ਦੁਖੀ ਨ ਸੰਤ ਕਾ ਦੁਖੀ ਸਾ ਸਕਾਏ ਸੰਤ ਕਾ ਦੁਖੀ ਨਾ ਮਰਨ ਜਵਾਏ ਸੰਤ ਕਾ ਦੁਖੀ ਪੂਜਨ ਆਸਾ ਸੰਤ ਕਾ ਦੁੱਖ ਚੁਲੇ ਨਿਰਾਸਾ ਸੰਤ ਕਾ ਦੁੱਖ ਨ ਤਿਸ਼ਟੇ ਕੋਈ ਜੈਸਾ ਭਾਵੈ ਤੈਸਾ ਕੋਈ ਜਾਏ ਪਿਆ ਕੀਰਤਨ ਮੇਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਘਰ ਦਿਸ ਕਿਉਂ ਕਰਨੇ ਯਾਰ ਸਦਾ ਸਦਾ ਦਿਸ ਕੋ ਨਮਸਕਾਰ ਪ੍ਰਭ ਕੀ ਸੋ ਕਰੋ ਤੇ ਨਾ ਤੇ ਆਓ ਸਾਸ ਗਿਰਾਸ ਸਭ ਕਛ ਵਰਤੇ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀ ਆਪਣਾ ਕੇ ਲਾਭ ਕਰਨੇ ਯਾਰ ਦੂਸਰ ਕੌਣ ਕਹਿ ਵਿਚਾਰ ਜਿਸਨੂੰ ਗੁਰਪਾ ਕਰੇ ਤੁਸੀਂ ਆਪਣਾ ਨਾਮ ਦੈ

ਸੁਖੀ ਕਰ ਲੈਣਾ ਪਾਏ ਸਭ ਕੁਛ ਤੁਸੀਂ ਕਰਨਾ ਯੋਗ ਤੇ ਹਿੰਦੂ ਸੁਰ ਹੋਣ ਹੋ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੋਂ ਨਿਰਮਲ ਕਰਨੀ ਕਰ ਕਿਰਪਾ ਜਿਸ ਗੁਣ ਨਾਮ ਦੀ ਆ ਨਾਨਕ ਸਿਉਂ ਨਿਰਮਲ ਥੀ ਆ ਜਾ ਕੇ ਮਨ ਗੁਰ ਕੀ ਪ੍ਰਤੀਤ ਤੇ ਜਨ ਆਵੇ ਹਰ ਪਵਚੀਤ ਭਗਤ ਭਗਤ ਸੁਣੀ ਤੈ ਲੋਏ ਜਾ ਕੇ ਹਿਰਦੇ ਕੋ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸਤਮੁਖ ਹੈ ਸੱਚ ਹਿਰਦੇ ਸੱਚਾ ਆਕਾਰ ਸੱਚ ਵਰਤੇ ਸੱਚਾ ਪਾਸਾ ਪਾਰ ਬ੍ਰਹਮ ਜਿਣ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਤਾ ਸਲੋਕ ਰੂਪ ਨ ਰੇਖ ਨ ਰੰਗ ਕਿਛ ਤ੍ਰੈ ਗੁਣ ਤੇ ਪ੍ਰਭਿੰਨ ਤਿਸੇ ਭੁਜਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਬ੍ਰਹਮਨ ਮੇਰਾ ਕਮਾਨੁ ਕੀ ਤੂ ਪ੍ਰੀ ਤਿਆਗ ਤਿਸਤੇ ਪਰੇ ਨੇ ਕਿਛ ਕੋਇ ਸਰਮ ਸੰਤਰੇ ਕੋ ਸੋਏ ਆਪੇ ਬਿਨਾ ਆਪੇ ਦਿਨਾ ਗੈਰ ਗੰਭੀਰ ਗਹੀ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਨ ਧੰਨ ਦਿਆਲ ਬਖਸ਼ਣ ਸਾਤਰੇ ਕੀ ਚਰਣੀ ਪਾਓ ਨਾਨਕ ਮਨ ਰੇ ਅੰਡਾਓ ਮਨਸਾ ਪੂਰਨ ਸਰਣਾ ਜੋਗ ਜੋ ਕਿਰਪਾਏ ਸੋਈ ਹੋ ਕਰਨ ਪਰਮ ਜਗਣ ਇਤਰ ਹੋਰ ਤਿਸਕਾ ਮੰਤਰ ਜਾਣੇ ਹੋਰ ਅਣਦਰੂਪ ਮੰਗਲ ਸਜਾ ਕੇ ਸਰਵ ਤੋਕਣੀ ਕਰਤਾ ਕੇ ਰਾਜ ਮੈਂ ਰਾਜ ਜੋਗ ਮੈਂ ਜੋ ਗੀਤਾ ਮੈਂ ਤੁਸੀਂ ਸਰਵ ਕਿਸਮਤ ਭੋਗੀ ਤੇ ਆਏ ਤੇ ਭਗਤੇ ਸੁਖਾਏ ਨਾਨਕ ਤਿਸ ਪੁਰਖਾ ਗਣਤਨ ਪਾਇਆ ਜਾ ਕੀ ਲੀਲਾ ਕੀਮਤ ਨਾਏ ਸਗਲ ਦੇਵ ਹਾਰੇ ਉਗਾਹੇ ਪਿਤਾ ਕਾ ਜਨਮ ਕੇ ਜਾਣੇ ਪੂ ਸਗਲ ਪਰੋਏ ਆਪਣੇ ਸੋਸ ਮਤ ਗਿਆਨ ਧਿਆਨ ਜਿੰਦੇ ਜਾਂਦਾ ਅਸਨਾਮ ਤੇ ਆਵੈ ਸਹਿ ਤੈਕਣ ਮੈਂ ਜਾਂ ਕੁਰਮਾਏ ਜਨਮ ਰੇ ਫਿਰ ਆਵੇ ਜਾਏ ਉਤਨੀ ਤਿਸਕੇ ਸਥਾਨ ਜੈ ਸਜਨ ਆਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਕ ਰਹਿ ਕੇ ਰੰਗ ਨਾਨਾ ਵਿਦਗਨ ਵਿਸਾਰ ਬਵਨਾਸੀ ਏਕੰਕਾਰ ਨਾਨਾ ਚਲ ਕਰੇ ਕਿਨ ਮਾਏ ਪੂਰੇ ਪੂਰਨ ਸਭ ਉਠਾਏ ਨਾਨਾ ਵਿਦਗਰ ਬਣਤ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਘਰ ਦਿਸਕੇ ਸਭ ਦਿਸਕੇ ਹਟਾਵ ਜਪ ਜਪ ਜੀਵੇ ਨਾਨਕ ਨਾਲ ਨਾਮ ਕਤਾਰੇ ਸਗਲੇ ਜੰਤ ਨਾਮ ਕਤਾਰੇ ਖੰਡ ਬ੍ਰਹਮੰਡ ਨਾਮ ਕਤਾਰੇ ਸਿਮਰਤ ਵੇਦ ਪੁਰਾਣ ਨਾਮ ਕਤਾਰੇ ਸੁਣਨ ਗਿਆਨ ਧਿਆਨ ਨਾਮ ਕਧਾਰੇ ਸਗਾ ਹਸਪਤਾਲ ਨਾਮ ਕਧਾਰੇ ਸਗਲੇ ਅਕਾਰ ਨਾਮ ਕਧਾਰੇ ਪੁਰੀਆਂ ਸਭ ਭਾਵਨ ਨਾਮ ਕੇ ਸੰਗ ਉਤਰੇ ਸੁਣ ਸਰੁਣੇ ਕਰ ਕਿਰਪਾ ਸੇ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਕਥ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂ ਸਤ ਸਤ ਜਾ ਕੀ ਬਾਣੀ ਸਤਿਪੁਰਖ ਸਮਾਜ ਸਮਾਣੀ ਸਤਿਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਵਜਾਇ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਏ ਵਿਸ਼ਵਾਸ ਸਤ ਨਾਨ ਗੁਰ ਤੇ ਪਾਏ ਸਤ ਭਜਨ ਸਤ ਉਪਦੇਸ਼ ਸਤ ਤੇ ਜਾਨ ਜਾਗਰੇ ਪ੍ਰਵੇ ਸਤ ਨਿਤ ਪੂਜੇ ਜੇ ਕੋਏ ਨਾਮ ਜਬਤਾ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੇ ਵਿਦਗਾ ਜਿਸਕੇ ਸਰ ਸੁ ਕਰਨੇ ਹਾਰੇ ਆਪਣਾ ਬੂਝ ਕਰਤੇ ਵਿਚਾਰ ਕਰਤੇ ਕਿ ਮਿਤਨ ਜਾਣੇ ਕੀਆ ਨਾਨਕ ਜੋਤਿਸ ਪਾਵੈ ਸੋ ਵਰਤੀਆ ਬਿਸਮਣ ਬਿਸਮ ਭਾਈ ਬਿਸਮਾਦ ਜਿਨ ਬੁਝੈ ਤੇ ਸਾਇਆ ਸਵਾਦ ਪ੍ਰਭ ਕੇ ਰੰਗ ਰਾਜ ਜਾਂਦਾ ਗੁਰ ਕੇ ਵਚਨ ਪਦਾਰਥ ਲਏ ਉਹ ਦਾਤੇ ਤੋਂ ਕਟਨਾਰ ਜਾਂ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਛੋੜ ਵਾਗੀ ਜਨ ਕੇ ਸੰਗ ਖਿਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾ

ਹੋਸੀ ਭੇ ਸਾਚਾ ਸਵਾਏ ਚਰਨ ਸਤਿ ਸਤਿ ਪਰਸਨ ਹਾਰ ਪੂਜਾ ਸਤ ਸਤ ਸੇਵ ਦਾਰ ਦਰਸ਼ਨ ਸਤ ਸਤ ਭੇਖਣ ਹਾਰ ਨਾਮ ਸਤ ਸਤ ਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭੁਗਤਾ ਸੁਰਤ ਸਤ ਸਤ ਜਸ ਸੁਨਤਾ ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਦੇ ਜਿਨ ਮਾਨਿਆ ਕਰਨ ਕਰਾਉ ਦਿਨ ਮੁੜ ਪਛਾਣਿਆ ਜਾ ਕਰ ਦੇ ਵਿਸ਼ਵਾਸ ਪ੍ਰਵਾਇਆ ਤਤ ਗਿਆਨ ਤੇ ਸਮਨ ਪਠਾਇਆ ਭੈ ਤੇ ਨਿਰਪੋਹੇ ਵਸਾਨਾ ਜਿਸ ਦੇ ਵਿਜੇ ਸਮਾਜ ਸਮਾਨਾ ਬਸ ਸਮਾਜ ਲੇ ਬਸ ਗੜਾਏ ਤਾਂ ਕੋ ਫਿਰ ਨਾ ਕਹਿ ਨਾ ਜਾਏ ਪੂਜੇ ਪੂਜਨ ਹਾਲ ਵਿਵੇਕ ਨਾਰਾਇਣ ਮਿਲੇ ਨਾਨ ਕੇਵ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਦਾ ਪੁਜਾਰੀ ਠਾਕੁਰ ਕੇ ਸੇਵਕ ਮਨ ਭਰਤੀ ਠਾਕੁਰ ਕੇ ਸੇਵਕ ਨਿਰਮਹਰੀ ਠਾਕੁਰ ਕੋ ਸੇਵਕ ਜਰਨੇ ਸੰਗ ਪ੍ਰਭ ਕਾ ਸੇਵਕ ਨਾਮ ਕਿਰੰਗ ਸੇਵਕ ਕੋ ਪ੍ਰਭ ਪਾਲਣ ਹਾਰ ਸੇਵਕੀ ਰਾਖਿਨ ਕਾਲਾ ਸੋ ਸੇਵਕ ਦਿਸ ਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾ ਸਾ ਸਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕੀ ਸਰ ਪਰ ਆਖੇ ਆਪਣੇ ਦਾਸ ਕੋ ਦੇਵ ਉਡਾਏ ਆਪਣੇ ਸੇਵਕ ਕੋ ਨਾਮ ਜਪਾਏ ਆਪਣੇ ਸੇਵਕੀ ਹਾਬਤ ਰਾਖੇ ਤਾਂ ਕਿ ਗਤਮਤ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋਣ ਪਹੁੰਚੇ ਪ੍ਰਭ ਕੇ ਸੇਵਕ ਕੋਈ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇ ਨਿੱਕੀ ਕੇਰੀ ਮੈਂ ਕਲ ਰਾਖੇ ਭਸਮ ਕਰੇ ਲਸ ਕੁਰ ਕੁਰ ਲਾਖੇ ਜਿਸਕਾ ਸ਼ਾਸਨ ਕੱਟਦੇ ਆਵ ਤਾ ਕੋ ਰੱਖ ਦੇ ਕਰ ਹਾਥ ਮਾਨ ਸਦਨ ਕਰਤਵੇ ਪਾਲ ਕਿਰਤੇ ਤਿਸਕੇ ਕਰਤਵ ਬਿਰਥੇ ਜਾਤ ਮਾਰੇ ਨ ਰਾਖੇ ਅਵਰਣ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣ ਜਪਨਾਣ ਕਰਵੜੁਖ ਵਿੜਾਣ

ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ ਤਿਸ ਕੈ ਸੰਗ ਸਕੀਰਤਨ ਨਾਨਕ ਹਰ ਗੁਣ ਗਾਵਸ ਪਏ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇ ਕੋ ਗੁਰਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੇ ਗੁਰੂ ਬਚਨੀ ਹਰ ਨਾਮ ਸਿਰੇ ਸਤਿਗੁਰ ਸਿੱਖ ਕੇ ਬੰਧਨ ਕੱਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰ ਸਿੱਖ ਕੋ ਨਾਮ ਤੰਦ ਹੈ ਗੁਰ ਕਾ ਸਿੱਖ ਗੁਰ ਭਾਗੀ ਸਤਿਗੁਰ ਸਿੱਖ ਕਲ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰ ਗੁਰ ਕੇ ਗ੍ਰਹਿ ਸਿਉ ਜੋ ਰਹਿ ਗੁਰ ਕੀ ਅੱਗੇ ਮਨ ਮੈਂ ਸਹਿ ਆਪਸ ਕੋ ਕਰ ਕਸਨ ਜਨਾਵੇ ਹਰ ਹਰ ਨਾਮ ਦੇ ਸਤਿਆ ਮਨ ਵਿੱਚ ਸਤਿਗੁਰ ਕੀ ਪਾਸਤੀ ਸੇਵਕ ਕਾਰਜ ਰਾਜ ਸੇਵਾ ਕਰ ਤੋ ਨੇਕਾਮੀ ਤਿਸ ਕੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਸਿਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤਲੇ ਬਿਸਵ ਸਵੈ ਗੁਰ ਕਾ ਮਨ ਮਾਨੇ ਸੋ ਸੇਵ ਪਰਮੇਸ਼ਵਰ ਕੀ ਗੱਜ ਜਾਣੇ ਸੋ ਸਤਿਗੁਰ ਜਿਸ ਹਿਰਦੇ ਹਰ ਨਾਮ ਅਣਕਵਾਰ ਗੁਰ ਕੋਵਲ ਜਾਓ ਸਰਵਧਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਣ ਜਣ ਮੈਂ ਪਾਰ ਮੇਕ ਆਪਣੇ ਕਿਸ਼ਵਰੋਂ ਸਹਿ ਸਿਆਣਪ ਲੈਣ ਜਾਈ ਨਾਨਕ ਐਸਾ ਗੁਰ ਵਡ ਭਾਗੀ ਪਾਈ ਹੈ ਸਫਲ ਦਰਸ਼ਨ ਪੇਕਤ ਪੁਨੀਤ ਪਰਸ ਚਰਨਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਮੁੰਕੀ ਦਰਗੇ ਕਵੇ ਸੁਣ ਕਰ ਬਚਨ ਕਰਨੇ ਖਾਨੇ ਮਨ ਸੰਤੋਖ ਆਤਮ ਫਤਿਆ ਨੇ ਪੂਰਾ ਗੁਰੂ ਆਖਿਓ ਜਾ ਕਾ ਮੰਤਰ ਅਮਰ ਦਿਸ਼ਵੇ ਕਿਉ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਦਿਸ ਪਾਉ ਤੁਸੀਂ ਲੈ ਮਿਲਾਇਆ ਜਿਹ ਵਾਹਿਗੁਰੂ ਕੁਸਤ ਤਨ ਏਕ ਸਤਿਪੁਰੁ ਪੂਰਨ ਭਵੈ ਕਾਹੂੰ ਬੋਲ ਨਾ ਪਹੁੰਚਤ ਪ੍ਰਾਣੀ ਕੰ ਗੁਜਰ ਪ੍ਰਣ ਰਬਾਣੀ ਨਿਰਾਹਾਰ ਨਿਰਵੈ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਏ ਅਨਕ ਭਗਤ ਬੰਦਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤਿ ਬਿਲਹਾਰੇ ਸਤਿਗੁਰੇ ਆਪਣੇ ਨਾਨਕ ਦਿਸ ਪ੍ਰਸਾਦ ਹੈ ਸਫਲ ਜਪਣੇ ਇਹ ਹਰ ਸੁਭਾਵੇ ਜਨ ਕੋਈ ਅੰਮ੍ਰਿਤ ਵੀ ਅੰਮ੍ਰਿਤ ਸੋਇ ਸਪੁਰਖਾ ਨਾਹੀਂ ਕਦੇ ਵੀ ਨਾ ਜਾਂ ਕੇ ਮਨ ਭਗਤੇ ਗੁਣਤਾ ਸੇ ਅੱਠ ਪੈਰ ਹਰ ਕਾ ਨਾਮ ਲੈ ਸੱਚ ਬਦੇ ਸੇਵ ਕੋ ਦੇ ਮੂੰਹ ਮਾਇਆ ਕੇ ਸੰਗ ਨਾ ਲੈ ਮਨ ਮੈਂ ਰਾਖੇ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮੋ ਤੂ ਤੈ ਤੇ ਨਾਸੇ ਤਪ ਤੁਮਾਏ ਠੰਡ ਵਰਤਾਇਨ ਵਿਆਹ ਤੂੰ ਨਾਠੇ ਵਾਏ ਜਨ ਮਰਨ ਕਿ ਮਟਾਉਂਦੇ ਸੇ ਸਾਧੂ ਕੇ ਪੂਰਨ ਉਪਦੇਸੇ ਭਾਵ ਚੂਕਾ ਨਿਰਭਉ ਹੋਏ ਬਸ ਸਗਲ ਵਿਆਜ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਏ ਚੁੱਕੇ ਪ੍ਰਮ ਗਾਨ ਸੁਣ ਨਾਨਕ ਹਰ ਹਰ ਜਸ ਸਰਵਣ ਨਿਰਗੁਣ ਆਪ ਸਰਗੁਣ ਪਿਓਏ ਕਲਾ ਧਾਰੀ ਸਗਲੀ ਮੋਈ ਆਪਣੇ ਚਰਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਈ ਕੋਏ ਸਰਵਨ ਅੰਤਰ ਏਕੋ ਸੋਏ ਓਤ ਪੋਤਰ ਵਿਆਹ ਉਬਰਾਂਗੇ ਭੈ ਪ੍ਰਗਾਸ ਸਾਧਕੇ ਸੰਗੇ ਰਚ ਰਚਨ ਆਏ ਆਪਣੀ ਕਲ ਧਾਰੀ ਅਨਕ ਵਾਰ ਨਾਨਕ ਬਲਹਾਰੀ ਸਲੋਕ ਸਾਥ ਨ ਜਲ ਬਿਨ ਭਜਨ ਵਿਖਿਆ ਸਗਲੀ ਸਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਤਨ ਸਾਰਸਵਰੀ ਸੰਤ ਜਨਾ ਮਿਲਕੁਲ ਵਿਚਾਰ ਏਕ ਸਿਮਰਨਾਮ ਥਾਰ ਵਰਪਾ ਸੁਮਿਤ ਵਿਸਾਰ ਚਰਨ ਕੁਮਰ ਧਾਰੋ ਕਰਨ ਕਰਨ ਸੁਪਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਵਤ ਇਹ ਧਨ ਸੰਚੋ ਭਗਵੰਤ ਸੰਜਨਾ ਕ ਨਿਰਮਲ ਮਨ ਤੇ ਕਾਸਰਾ ਘੁੰਮਣ ਵਾਲੇ ਸਰਵ ਲੋਕ ਨਾਨਕ ਮਿਠ ਜਾਏ ਜਿਸ ਧਨ ਕੋ ਚਾਰ ਕੁੰਡ ਉਤਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖੁਣਤ ਬਾਛੈ ਮੇ ਸੋ ਸੁਖ ਸਾਧੂ ਸੰਕਰੀ ਜਿਸ ਸੁਭਾ ਕੋ ਕਰੈ ਭਲੀ ਕਰਨੀ ਸਾਧ ਸੋ ਬਜਰ ਕੀ ਸ਼ਰਣੀ ਅਣਗੋ ਬਾਵੀ ਰੋਗ ਨ ਜਾਏ ਰੋਗ ਮੁੜੇਰਾ ਖੁਦਲਾਏ ਸਰਵਣ ਥਾਨ ਮੈਂ ਹਰ ਨਾਮ ਦਾਨ ਜਪ ਨਾਨਕ ਦੁਰਗੀ ਪ੍ਰਵਾਨ ਮਨ ਪ੍ਰਭੋ ਦੁਆਰ ਕੇ ਨਾਇ ਦਾ ਜਿਸ ਸਭ ਤੇ ਆ ਬੈਠਾਏ ਤਾਂ ਕੁ ਵਿਘਨ ਲਾਗੇ ਕੋਏ ਜਾ ਕਰ ਦੇਵ ਸਿਰ ਸੋਏ ਕਲ ਤਾ ਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਾਉ ਬਿਨ ਸੇ ਪੂਰਨ ਆਸ ਭਗਤ ਪਾਇਆ ਤੁਮ ਪਰਿਫਗਾ ਤਿਤ ਕਰ ਜਾਇ ਬਸੇ ਬਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸੱਚ ਜਨਮ ਮਰੇ ਸੋ ਕਾਚੋ ਕਾਚਾ ਵਾ ਕੌਣ ਮਟੀ ਪ੍ਰਭ ਸੇ ਵਿਆਪ ਤੇ ਅਕਸ਼ਣ ਗੁਰਦੇਵ ਰਤਨ ਜਨਮ ਕਹੋ ਉਧਾਰ ਹਰ ਹਰ ਸਿਮਰ ਪ੍ਰਾਣ ਦਹਾਰ ਅਣਗ ਬਾਲ ਨ ਛੂਟਨ ਹਾਰੇ ਸਿਮਰ ਸਾ ਸਵੇ ਵਿਚਾਰ ਹਰ ਕੀ ਭਗਤ ਗੁਰੂ ਮਨ ਲਾਏ ਮਨ ਬੰਚਤ ਨਾਨਕ ਕੁਲ ਪਾਏ ਸੰਗ ਨਾ ਚਾਲ ਸਿਰੇ ਤਨ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤ ਮੀਤ ਕੁਟੁੰਬ ਵਰਵੰਤਾ ਇੰਤੇ ਗੁਣ ਗੁਣ ਸੁਨਾਥਾ ਰਾਜ ਰੰਗ ਮਾਇ ਵਿਸਤਾਰ ਇੰਤੇ ਕਹੁ ਕੁਣ ਛੁਟਕਾਰਾ ਸਰ ਸਿਰ ਸਵਾਰੀ ਝੂਠਾ ਡੰਮ ਝੂਠ ਪਾ ਸਾਰੀ ਜਿੰਦੀ ਤਿਸ ਪੂਜਨ ਬਿਗਨ ਨਾਮ ਵਿਸਾਰ ਨਾਮ ਕੁਸਤਾਨਾ ਗੁਰ ਕੀ ਮਤੁਲੇ ਆਣੇ ਭਗਤ ਬਿਨੋ ਬੁੱਢੂ ਬੇ ਸਿਆਣੇ ਹਰ ਕੀ ਬਾਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀ ਚਰਨ ਕੁੰਡ ਰਾਖੁ ਮਾਏ ਜਨਮ ਜਨਮ ਕੇ ਕਲੇ ਉਖਜਾਏ ਆਪ ਜਪੋ ਅਵਰ ਨਾਮ ਜਪਾਓ ਸੁਣਤ ਕਹਿਤ ਰਹਿਤ ਕਦ ਪਾਓ ਸਾਰ ਪੁੱਤ ਸਰ ਕੁਣ ਆਓ ਸਹਿ ਸੁਭਾ ਨਾਨਕ ਗੁਣ ਗਾਓ ਗੁਣ ਗਾਓ ਤਰੇ ਉਤਰ ਸਮੈਲ ਬਿਨ ਜਾਏ ਮੈ ਫੈਲ ਹੋ ਚੰਦ ਵਿਸ ਸੁਖਨਾਲ ਸਾਧ ਗ੍ਰਹਿ ਸਰ ਨਾਮ ਸਮਾਲ ਛਾੜ ਸਿਆਣ ਸਗਲੀ ਮਨਾ ਸਾਧ ਸੰਗ ਪਾਵੇ ਸਚ ਤਣ ਹਰ ਪੁੰਜੀ ਸਹਿ ਕਰੋ ਬਿਆਰੀਆਂ ਸੁਖਦਰ ਕਹਿ ਜੈ ਕਾਰਨ ਸਰ ਨਿਰੰਤਰ ਕੋ ਦਇਆ ਕਹੋ ਨਾਨਕ ਦਾ ਕੇ ਮਸਗਲੇ
ਇੱਕੋ ਜਾਪ ਇੱਕ ਉਸਾਲਾ ਇੱਕ ਸਿਮਰੀ ਘੁੰਮਣ ਆਸਕੇ ਇੱਕ ਸਕੇ ਗੁਣ ਗਾਵਣੰਤ ਮਨ ਤਨ ਜਾਪ ਇੱਕ ਭਗਵੰਤ ਇੱਕੋ ਇੱਕ ਕਰਿਆ ਪੂਰਨ ਪੂਰੇ ਭਗਵਾਨ ਗੁਸਾਰ ਇੱਕ ਤੇ ਵੇ ਗ੍ਰਾਧ ਪ੍ਰਾਸਤ ਗਏ ਮਨ ਤਨ ਅੰਤਰ ਇੱਕ ਪ੍ਰਵਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰ ਤੋ ਫਿਰ

ਜਾ ਜਗਦਨ ਜਾਚੇ ਪ੍ਰਭਦਾ ਨੇ ਕਰ ਕਿਰਪਾ ਦੇਵ ਹਰਨਾਮ ਸਾਧਨਾ ਕੀ ਮੰਗੋ ਧੂਰ ਪਾਰ ਪਰਮੇਸ਼ਰ ਦਾ ਪੂਰ ਸਦਾ ਸਦਾ ਪ੍ਰਭ ਕੇ ਗੁੰਗਾ ਸਾਸ ਸਾਸ ਪ੍ਰਭ ਧਿਆਓ ਚਰਨ ਕਮਨ ਸੋ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀ ਤੇ ਕੋਟੇ ਕੋਹਦਾਰ ਨਾਨਕ ਮੰਗੇ ਨਾਮ ਪ੍ਰਭਸਾਰ ਪ੍ਰਭ ਕੀ ਦ੍ਰਿਸ਼ਟਮਾ ਸੁਖ ਹੋਏ ਹਰ ਸੁਭਾਵੈ ਬਿਰਲਾ ਕੋਏ ਜਿਨ ਚੱਕੈ ਸੇ ਜੰਤਰ ਬਤਾਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੁਭਰ ਭਰੇ ਪ੍ਰੇਮ ਰਸ ਰੰਗ ਪੁਜੇ ਜਾਓ ਸਾਧਕੇ ਸੰਗ ਪਰੇ ਸ਼ਰਨਾਨ ਸਭ ਤਿਆਗ ਅੰਤਰ ਪ੍ਰਗਾਸਨ ਨਿਵਲਾ ਗੁੜ ਫਾਗੀ ਜਪੈ ਫਰੋਸੋਏ ਨਾਨਕ ਨਾਮ ਤੇਜ ਕੋਇ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤਲੇ ਜਨ ਕੋ ਪ੍ਰਭ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਰਨ ਮੁਖ ਜਨ ਭਇਆ ਜਨਮ ਵਰਨ ਦੁਖ ਪ੍ਰਮ ਗਏ ਸੁਪਨੀ ਸਰਦਾ ਸਭ ਪੂਰੀ ਰਵ ਰਿਹਾ ਸਤਸੰਗ ਹਜੂਰੀ ਜਿਸ ਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਘਾਲ ਨਾ ਪਾਨੇ ਸੋ ਕੁਛ ਵਿਸਰੇ ਜੇ ਕੀ ਆ ਜਾਣੇ ਸੋ ਕੁਛ ਸਭ ਕੁਛ ਦੀ ਆ ਸੋ ਕੁਛ ਵਿਸਰੇ ਜੀਵਨ ਜੀ ਆ ਸੋ ਕੋ ਵਿਸਰੇ ਅਗਨ ਮਰਾਖੈ ਗੁਰ ਪ੍ਰਸਾਦ ਕਬਰ ਲਾਖੈ ਸੋ ਕੋ ਵਿਸਰੇ ਵਿਖਤੇ ਕਾਢੇ ਜਨਮ ਜਨਮ ਕਾ ਟੁੱਟਾ ਕਾਢੇ ਗੁਰਪੁਰੇ ਤਾ ਤੇ ਬਜਾਇਆ ਪ੍ਰਭੇ ਪ੍ਰਣਾਮ ਗੰਤਿਆ ਸਾਧਨ ਸੰਤ ਕਰੋ ਏ ਕਾਮੇ ਅੰਤਿਆ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਹਰਨਾਮ ਜਪਾਓ ਸੋ ਭਗਤ ਪਾਤਰੇ ਸੰਸਾਰ ਬਿਨ ਭਗਤੀ ਧਨੋ ਸੰਸਾਰ ਸਰਵ ਕਲਿਆਣ ਸੁਖਨ ਦਨਾਮ ਬੂੜ ਜਾਤ ਪਾਇ ਵਿਸਰਾਮ ਸਗਲ ਦੁਕਾਸ ਨਾਨਕ ਨਾਮ ਜਪੋ ਗੁਣਦਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮੰਤਰੇ ਸੁਆਓ ਨੇਤਰੋ ਵੇਗ ਦਰ ਸੁਖੋਏ ਮਨ ਵਿਕਸੇ ਬਾ ਚਰਨ ਤੋਏ ਭਗਤ ਨਾ ਕੇ ਮੰਤਨ ਰੰਗ ਵਿਰਲਾ ਕੋ ਪਾਵੇ ਸੰਗ ਏਕ ਵਸਦੀ ਜੇਕਰ ਮਇਆ ਗੁਰਪ੍ਰਸਾਦ ਨਾਮ ਚ ਫਲਿਆ ਤਾਂ ਕਿ ਉਮਾ ਕਈ ਨਾ ਜਾਏ ਨਾਨਕ ਰਹਿ ਸਭ ਸਮਾਏ ਪ੍ਰਭ ਬਖਸ਼ਾਨ ਦੀਨ ਦਿਆਲ ਭਗਤ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਵ ਕੜਾ ਕਰਤ ਪਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਅਧਾਰ ਜੋ ਜੁਜ ਪੈ ਸੋਏ ਭਗਨੀਤ ਭਗਤ ਪਾਏ ਲਾਵੇ ਮਨ ਹੀ ਤਿਆਵ ਨਿਰਗੁਣ ਯਾਰ ਨੀਚਾ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਵ ਬੈਕੁੰਠ ਮੁਕਤ ਮੁਕ ਪਾਏ ਇੱਕ ਨਮ ਕਰਕੇ ਗੁਣ ਗਾਇਨ ਕਰਾਜ ਬਗੁੜਿਆਏ ਹਰ ਕੇ ਨਾਮ ਕੀ ਕਥਾ ਮਣ ਪਾਏ ਬਹੁ ਭੋਜਨ ਕਾ ਪ੍ਰਸੰਗੇ ਰਸਨਾ ਜਪਤੀ ਹਰ ਹਰਨੀਤ ਭਲੀ ਜੋ ਕਰਨੀ ਸੋਭਾ ਧਨਵੰਤ ਦਿਵਸੇ ਪੂਰਨ ਕਰਮੰਤ ਸਾਧ ਸੰਗ ਪ੍ਰਭ ਦੇ ਹੋ ਨਿਵਾਸ ਸਰਬ ਸੁਖ ਨਾਨਕ ਪਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਗਿਆ ਨਾਨਕਾ ਆਪੇ ਹੀ ਪ੍ਰਜਾ ਪਸ਼ਪਤੀ ਜਬ ਆਕਾਰ ਕ੍ਰਿਸ਼ਨ ਦ੍ਰਿਸ਼ਟੇ ਤਾ ਪਾਪਨ ਤਬ ਕਹਿਤੇ ਹੋ ਤਾ ਜਬ ਧਾਰੀ ਆਪਨ ਸੁਨ ਸਮਾਤਾ ਬੈਰ ਬ੍ਰੋਹ ਕੇ ਸੰਕਮਾ ਜਬਸਕਾ ਬਰਨ ਚੇ ਨ ਜਬ ਤਰਕ ਸੋ ਕੋਖ ਸੇ ਵਿਆਪ ਜਾਵੇ ਆਪਣੇ ਆਪਿਆ ਪਾਰ ਪਮਤਾ ਮੋਕ ਅੰਕ ਧੋਤ ਭਰਮ ਜਯ ਆਪਣੇ ਆਪਣ ਖੇਲਿਆ ਵਰਤੀ ਜਾ ਨਾਨੇ ਕਰਨੇ ਹਰਨ ਦੂਜਾ ਜਾ ਹੋਤ ਪ੍ਰਭ ਕੇਵਲ ਧਣੀ ਤਾ ਬੰਦ ਮੁਕ ਕਿਸਕੋ ਗਣੀ ਜਾ ਪੈ ਕੈਰ ਕਮ ਅਪਾਰ ਤਾ ਨਰਕ ਸਰੂ ਕਹ ਕੁਣ ਉਤਾਰ ਜਮ ਨਰਕ ਪ੍ਰਭ ਸਾਹਿਬ ਸਮਾਏ ਤਬ ਸਿਵ ਸਕਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋ ਧਰੇ ਤਾ ਕੌਣ ਚੁਕਾਉਣ ਕਦ ਡਰੇ ਆਪਣ ਚਲਦਾ ਕਰਨੇ ਹਾਰ ਨਾਨਕ ਸ਼ਾਗਰ ਪਾਰ ਹੋਣਾ ਸੀ ਸੁਖ ਆਪਣੇ ਸੰਦਾ ਜਨ ਮਰਨ ਕੋ ਕਾਬਿਸਨ ਜਾ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕੋਕਸ ਹੋਏ ਜਬ ਆਪ ਗਤ ਗੋਚਰ ਪ੍ਰਵੇਕਾ ਤਬ ਚਿਤ੍ਰਗੁਪਤ ਕਿਸ ਪੁੱਛਦ ਲੇਖਾ ਜਬ ਨਾਥ ਨਿਰੰਜਨ ਗੋਚਰ ਅਗਾਦੇ ਤਬ ਕੁਣ ਛੁਟੀ ਕੁਣ ਬੰਧਨ ਬਾਂਧੇ ਆਪਣੇ ਆਪ ਆਪੀ ਚਰਜਾ ਨਾਨਕ ਆਪਨ ਰੂਪ ਆਪੀ ਫਰਜਾ ਜੈ ਨਿਰਮਲ ਪੁਰਖ ਪੁਰਖ ਭਦ ਹੋਤਾ ਤੈ ਬਿਨ ਮੈਲ ਕਹੋ ਕਹਿ ਤੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੁਮਾਨ ਕੌਣ ਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਸਲਗਤ ਕਹੋ ਕੇਸ ਜੈ ਜੋ ਸਰੂਪੀ ਜੋ ਸੰਗ ਸਮਾਵੈ ਤਿਸੇ ਕਹਿ ਸੇ ਭੂਗਨ ਤ੍ਰਿਪਤਾਵੇ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਰਨੇ ਸਮਾਰ ਜੋ ਆਪਣੀ ਸੋਭਾ ਆਪਣੇ ਸੰਗ ਬਣਾਏ ਤਬ ਕੌਣ ਮਾਏ ਬਾਬ ਤਰ ਸੁਭਾਏ ਜੈ ਸਰਵ ਕਲਾ ਪੇ ਪ੍ਰਵੀਨ ਤੈ ਵੇਦ ਤੇ ਕਹਾਂ ਕੋ ਚੀਨ ਜਬ ਆਪਣੇ ਆਪ ਆਪ ਉਤਾਰੈ ਤੋ ਸਗਨ ਸਗਨ ਕਾਮ ਵਿਚਾਰੈ ਜਾਂ ਆਪਣੇ ਉੱਚ ਆਪਣੇ ਆਪ ਨੇਰਾ ਤੈ ਕੁਣ ਠਾਕੁਰ ਕੁਣ ਕਹੀਏ ਚੀਰਾ ਬਿਸਮਣ ਬਿਸਮਰਾ ਬਿਸਮਾਦ ਨਾਨਕ ਆਪਣੀ ਕਾ ਜਾਨੋ ਆਪ ਜੈ ਚਲ ਅਛੇਦ ਭੇਸਮਾਇਆ ਵੰਖ ਸੇ ਵਿਆਪਤ ਮਾਇਆ ਪਸਕੁਆ ਪੈ ਦੇਸ ਤੈ ਕੁਣ ਕਾ ਨਾ ਪ੍ਰਵੇਸ਼ ਜਾਇ ਕੇ ਭਗਵੰਤਾ ਤੈ ਕੌਣ ਅਚਿੰਤ ਖੁਸਲਾ ਕੇ ਚਿੰਤਾ ਜੈ ਆਪਣੇ ਆਪ ਪਤਿਆਰਾ ਤੈ ਕੌਣ ਕਦੇ ਕੁਣ ਸੁਣੇ ਹਾਰਾ ਬਹੁ ਬੇਅੰਤ ਉਤੇ ਉਚਾ ਨਾਨਕਾ ਪਸਕੁਆ ਫੇਰ ਪਹੁੰਚਾ ਜੈ ਪ੍ਰਚੋ ਪ੍ਰਪੰਚ ਤੈ ਵਪਾਰ ਤੈ ਕੁਣ ਮੈਂ ਕਿਨੋ ਵਿਸਤਾਰ ਪਾਪ ਹੁਣ ਤੈ ਭਈ ਕਾਲ ਕੋ ਨਰ ਕੋ ਸੁਰ ਪੁੰਛਾਵਤ ਆਲ ਜਾਲ ਮਾਇਆ ਜੰਜਾਲ ਹੋਮੇ ਮੋਹ ਭਰਮ ਪੈ ਭਾਰ ਦੁਖ ਸੁਖ ਮਨ ਪ੍ਰਮਾਣ ਪ੍ਰਕਾਰ ਕੀ ਵਖਿਆ ਨੇ ਆਪਣ ਕੇ ਲਿਆ ਦੇ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕ ਹੈ ਜੈ ਭਗਤ ਭਗਤੇ ਆਪ ਜਪ ਸ੍ਰੀ ਪਾ ਸਾਰ ਸੰਪਰਦਾ ਤੂੰ ਬਹੁ ਕਾਪੇ ਧਣੀ ਸੁਣ ਕੀ ਸੋਭਾ ਨੂੰ ਬਾਣੇ ਆਪੇ ਕੌਤੇ ਗ੍ਰੰਥ ਚੋ ਜਾਪੇ ਰਸ ਭੁਗ ਨਿਰਯੋਗ ਜਿਸ ਭਾਵ ਤੁਸੀਂ ਆਪਣਾ ਲਾਵੇ ਜਿਸ ਭਾਵ ਤੁਸੀਂ ਖੇਲ ਖਿਲਾਵੇ
बेशुमार थकन ते तोलै ज्यों बुलाव त्यों नानक दास बोलै सलोक। जी जंत के ठाकुरा आपे वर्तन हार नानके को बसरिया दूजा कै दृष्टा रसवे। आप कथे आप सुने हार आपे का विस्तार जाति भाव तस्सु भाव अपने बाणे लै समाए तुम ते पैने किसो आपन सूझ पुराए। जाकूब रब जी आ बुझाए सच नाम सोईन पाए सो समदर्शी तत का बेता नानक सगल शिष्य का जेता। जी जंत्र सब तां के आत दीन दयाल नाथ को ना जी राके तिस कोई न मारे सो मुआ सुनु सारे ते तजर कहाँ को जाए सब सुरे निरंजन लाए। जी की जुग जाके सब हाथ अंतर बार जानो सा गुण दान बेअंत बार नानक दास दा बलिहार पूर्ण पूरे दया सब उपरु कृपाले अपने कर्तव्य जाने आप अंतर जमीर व्याप। परत वाले जीन बो भात जो जोर चित से त्या जिस भात ले मिलाए भगत ग्रह हर के गुण गाए मंत्र विश्वास कर मानिया करण हार नानक के जानिया। जन लग हर के नाहे तिसकी आसन बैठी जाए सेवा को सेवा बने आए हुकम बूझ परम पद पाए स्ते परने विचार जाके मन बसै निंकार। बंधन तोर भय निर्वैर अंधन बुझे गुरु के पैर लोक सुखी परलोक सुहेले नानक हर प्रव्यापे मेले साथ संगमिल करुणानंद गुण गाव पर परमानंद राम नाम तत् गुर विचार दृढ़ देखा करो उधार। अमृत बचन हर के गुण गाओ प्रांतरण कह सुहाओ आठ पैर पर वेखो नेरा मिटे ज्ञान बिन सिंह अंधेरा सुन बुधे सिर दे वसाओ मन छे नाम कुल पाओ। हल पल दुले सुहा राम नाम त्रोड़तार पूरे गुर की पूरी दिखिया जिस मन सहिता चिखिया मन तन नाम च बोल विलाए दुख दर्द मन ते पो जाए। सच व्यापार करो व्यापारी दरगे निभेखे तुम्हारी घटे रखो मनमाए नानक बोर न आवे जाए तिस्ते दूर कहाँ को जावे रखण अर्थ निर्भुज पे सगल भो मिटे प्रभु कृपा ते प्राणी छूटे। जिस परम राखे तिस ना ही दुख चिंता नाम जद मन हो सुख नाम जय जिस बाब रज प्राप्त ना ही दुख नाम जद मन हो सुख चिंता जाय मिटे अहंकार तिस दिन को कोई न पहुंच रसी रूप ठांडा गुरसूर नानकता की कार्य पूरा। मत पूरी अमर जाके दृष्ट दर्शन वेख दुर श्रेष्ठ चरण कमल जाके अनूप सफल दर्शन सुंदरा रूप धन सेवा सेव पुराण तमी प्रदान। जिस मन बसे सुहोत निहाल ताके निगने आवत काल अमर पय अमरा पद पाया साध संग नानक हर त्याए सलोक। ज्ञान अंजन गुरु दिया ज्ञान अंधेर विनाश हर कृपा ते संत भेटिया नानक मन प्रगास अष्ट पद। संसंग अंतर प्रभु डीठा नाम प्रभु का लागा मीठा सकल समग्री कसकट माय नानक रंग नाना दिष्टाय नौन तुम प्रभु का नाम देहि मैं सका विश्राम। सुन समाधन तहनाद कहन चचर समात इंद कैसे आप दिखाए नानक तिजन सो जी पाए। सो अंतर सो बाहर अनंत कटकट पया प्रया भगवंत धरण माया आकाश पया सब लोक पूर्ण पुरपाल बणतन पुरबत है पावन जा सी अग्ञात सक्रम। पौन पाणी वैसंतर माय चार कुण दस समाए तिस्ते भिन्न ही कोठा गुर प्रसाद नानक सो पा बेद ब्रह्म स्मृत मैं देख सचिर सूरन कतर माय एक बाणी प्रभ की सब को बोले आप अडोल न कभू डोले। सर्व कला कर खेल खेल मोल न पाए गुणे जो मोल सर्व ज्योत मैं जाकी जो धार स्वामी गुरु प्रसाद भ्रम का नास नानक मैं विश्वास। संजना का पेखन सब ब्रह्म संजना के हृदय सब धर्म संजना सुन सुबचन सर्व्यापी राम संग्रचन जिन जाता तिसके रह सत सत साधु सब कह। जो जो होए सोए सुकमाने करण करावन हर भव जाने अंतर वसे बार पियो नानक दर्शन दे उस समय आप सत किया सबता सिद्ध प्रभु ते सगले पात। तिस भावे ता करे विस्तार तिस भावे ता अहंकार निकला लक्षण जाए जिस भाव ते ले मिलाए कौन कुण नकल कौन कहिए दूर आपे आपा प्रभु गुरु अंतर गच आप जनाए नानक तिस जाने आप हो जाए। सर्वभूत आवरतारा सर्वनैण पेखन हारा सकल समग्री जाका तना आपन जस आप सुनाम जानी खेल बनाया गया कारी की नी मैं सब के मत अलिप्त हो रहे जो कुछ कहना सो आपे कहे। आगे आवे आगे जाए नान जा पावतल समाए ते हो सुनाए बुरा और कहो कने कुछ करा भला कर दुदा नहीं कि आपे जाने अपने जी की आप साज धारी सब साच ओत बोत आप संग्राज ता की कदम दे गई न जाए दूसर होए दसो जी पाए तिसका किया सब प्रवान गुरु प्रसाद नानक के जान।
ਜੋ ਜਾਣੇ ਤਿਸ ਦਾ ਸੁਖ ਹੋਇਆ ਮਿਲਾਏ ਲੈ ਪ੍ਰਭ ਸੋਇਆ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤੀ ਸ੍ਰੀ ਦੇ ਭਗਵੰਤ ਧਨ ਧਨ ਧਨ ਜਨਿਆ ਜਿਸ ਪ੍ਰਸਾਦ ਸਭ ਜਗਤ ਰਾਏ ਜਾਣੇ ਆਪਣ ਕਹਿ ਸੁਆਵ ਜਨ ਕੇ ਸੰਗ ਚਿਤ ਆਵੇ ਨਾ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਪਤੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਕਰ ਵੇਗ ਸਾਧ ਸਾਧ ਸਿਮਰੋ ਗੋਬਿੰਦ ਮੰਤਰੀ ਗੁਤਰ ਚੰਦਾਸਨ ਤਿਆਗ ਗੋਤਰੰਗ ਸੰਚਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗਨ ਸਾਗਰ ਤੁਰੋ ਹਰਤਨ ਕੀ ਭਰਲੇ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਖੇਮ ਕੁਸਲੇ ਭਇਆ ਆਨੰਦ ਸਾਧ ਸੰਗ ਭਾਈ ਸਖੰਤ ਖੇਮ ਕੁਸਲ ਭਇਆ ਆਨੰਦ ਸਾਧ ਸੰਗ ਭਾਈ ਪ੍ਰਮਾਣ ਨਰਕ ਨਿਵਾਰ ਧਾਰੋ ਜੀਓ ਗੁਣ ਗੋਬਿੰਦ ਮਦਰਾਸ ਵੀ ਉੱਚੇ ਚਿਤ ਨਾਰਾਏ ਕੇ ਕਰੂ ਜਾਂ ਕੇ ਰੰਗ ਨੇ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕੈਦ ਹਰ ਉੱਤਮ ਸਲੋਕ ਸਾਧ ਕੇ ਵਚਨ ਅਮੁਲੀਕ ਲਾਲ ਰਤਨ ਸੁਨਤ ਕੁਮਾਰ ਤੇ ਉਧਾਰ ਆਪ ਤਰੇ ਲੋਕਾਂ ਨੇ ਸਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲੱਗਾ ਹਰੰਗ ਜੈ ਜੈ ਸੁਰਤਨਾਤ ਵਾਜੇ ਸੁਨ ਸੁਨੰਦ ਕਰੇ ਪ੍ਰਭ ਗਾਜੇ ਪਰਟੇ ਗੋਪਾਲ ਮਾਤ ਕੇ ਮਾਥੇ ਨਾਨਕ ਉਧਰੈ ਤਿਨ ਕੇ ਸਾਥ ਹੈ ਸਰਨ ਜੋਗ ਸੁਨ ਸਰਨ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਭੈ ਸਵਰੇ ਨਿਮਰਤ ਨਾਮ ਸਾਧ ਸੰਗਲੈਨ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਹੋਏ ਸੇਵ ਕੀ ਸਹਿ ਆਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਨ ਸੁਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨੇ ਵੀ ਖੇ ਬਿਮਾਰੀ ਪ੍ਰਭ ਕੀ ਸਤ ਗੁਰੂ ਸੰਮੀ ਸਾਵਧਾਨੇ ਕਾ ਖਰਚੀ ਸੁਖਮਣੀ ਸਚ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਧ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉਚ ਪਾਏ ਸਥਾਨ ਬਹੁਲ ਨ ਹੋਏ ਆਉਣ ਜਾਣ ਹਰਤਨ ਕਾਟ ਚਲੇ ਜਾਂ ਸੋਏ ਨਾਨਕ ਸੇ ਪ੍ਰਾਪਤ ਹੋਏ